ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਰਚਿਆ ਰਿਆ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ।

ਕੀਨ ਮਾਤੇ ਪਤ ਦਾ ਰਚਿਆ ਤੇ ਵਾਹਿਗੁਰੂ ਛੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਏ ਸ੍ਰੀ ਨਨਕਾਣ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਹੇ ਤਾਰਿਆਂ ਦੇ ਪਾਣ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਅਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਜਿਨਾ ਜਿਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਉਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟੋਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਪੁਰਸਾਨ ਨਾਮ ਦਾਨ ਬਖਸ਼ਨਾਮ ਸ਼ੁਭ ਪਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾਂ ਪ੍ਰਸ਼ਾਦ ਦੀ ਦੇਣ ਹਾਜ਼ਰ ਹਨ ਬਾਰ ਪ੍ਰਵਾਨ ਹੋ ਗਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜਦੇ ਸੁਣਦੇ ਸਰਬੱਤ ਨਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਨਾਨਕ ਮੇਰ ਸਰੀਰ ਕਾਏ ਕਰਾਥੇ ਕਰਥਵਾਟਾਏ ਗਿਆਨੀ ਬੁਝੇ ਤਾਹੇ ਸਤ ਜੁਗਰਾਜ ਸੰਤੋਖ ਕਾ ਧਰਮ ਗੈਰਥਵਾਓ ਤ੍ਰੇਤੇ ਰਤ ਜਤੇ ਕਾ ਜੋਰ ਗੈਰਥਵਾਓ ਦੁਆਪਰ ਰਤ ਤਪੇ ਕਾ ਸਤ ਗਿਰਥਵਾ।

ਸਾਛੇ ਸਾਤਰੇ ਸਭ ਸਸ ਮਾਵੇ ਰਿਗ ਕਹਿ ਰਹਿਆ ਵਰਬੂਰ ਰਾਮ ਨਾਮ ਦੇਵਾ ਮੈਂ ਸੂ ਨਾ ਲਿਆ ਪ੍ਰਚਿਤ ਜਾਏ ਮੁਖ ਅੰਤਰ ਬਾਏ ਜੁਜ ਮੈਂ ਜੋਰ ਛੱਦੀ।

ਹਾਲਿਆ ਜਿਨ ਕਰਮ ਦੇਸ ਗਿਆਨ ਚੰਦੀ ਰਣੇਤਰੀ ਚੱਕਰੇ ਹਾਲਿਆ ਕਸਮ ਛੋੜ ਦੂਜੇ ਦੇ ਗੇਟੂ ਪੇ ਸੇਵਣ ਜਾ ਰਿਹਾ ਸਤਿਗੁਰ ਸਗਰ ਲੈ ਕੇ ਨਿਚਾਰਿਆ ਕਿਰਪਾ ਪਾਰੀ ਉਤਾਰਿਆ।

ਪਾਦੰ ਸਿਲ ਕੂੜ ਸਬਗ ਸਮਾਦੰ ਮੁਖ ਝੂਠ ਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਲਾਲ ਲਲਾਟੰਗ।

ਬਿਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਏ ਜਿਨਿਓ ਜੀ ਕਾ ਹਈ ਤਾਂ ਪਾਂਡੇ ਤਤ ਨਾਇਕ ਤੈ ਨਾਮ ਲਗੇ ਨਾਇ ਹੁਜਲੇ ਨਾ ਜਾਏ ਮਨ ਸੋ ਮਾਨਸ ਨਾਨਕਾ ਜੋਗ ਚੱਲੇ।

ਸਰਵ ਸੇਵਾ ਕਰੇ ਜਿਸ ਨੂੰ ਹੁਕਮ ਨਹੀਂ ਸੀ ਹੁਕਮ ਅਨਿਆ ਪ੍ਰਮਾਣ ਤੇ ਸੁਵਿਧਾ ਮਿਲ ਪਾਈ ਸੀ ਕਸਮੇ ਭਾਵੇਂ ਸੁਖ ਰੇ ਮਿਲ ਪਾਈ ਸੀ ਕਾਦਰ ਕੈ ਪੈਂਦਾ ਜਾਈ ਸੀ ਕਾਦਰ ਕੈ

0: ਕੀਰਮ ਸਵਾਰਿਆ ਤੇਂਦਰ ਤਾਂ ਰੇਟ ਚਲਾਇਦਾ ਆਪੇ ਦੇ ਵੜਿਆਈ ਆਪ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮਿਲਦੀ ਸਿਰੇ ਸਿਰ ਧੰਦੇ ਲਾਇਦਾ
1: ਨਦਰੇ ਪੱਖੀ ਜੇ ਕੋਈ ਸੁਲਤਾਨ।

ਖਬਰੂ ਸਰਵਿਸ ਦੀ ਪੰਜਾਬੀ ਸੇਵਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੁਫਿਆਨਾ ਕਲਾਮ। ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ, ਚਲਦੀ ਹਵਾ ਨਿਰਮਲ ਹੁੰਦੀ ਹੈ, ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖਰ ਆਉਂਦਾ। ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ, ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ।

ਔਖੀ ਘਾਟੇ ਬਿਖੜਾ ਪੈਂਦਾ ਰਾਹ ਫਕੀਰਾਂ ਦਾ ਲੰਮਾ। ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ।

ਸੱਜਣ ਦੇ ਹੱਥ ਬਾਂ ਸਾਡੀ ਕੀਕਣ ਆਖਾਂ ਛੱਡ ਵਿਆੜਿਆ। ਜਗੀਰ ਸਿੰਘ ਦੇ ਗਾਏ ਸ਼ਾਹ ਹੁਸੈਨ ਦੇ ਇਸ ਕਲਾਮ ਤੋਂ ਬਾਅਦ ਜਸਬੀਰ ਜੱਸੀ ਦੀ ਆਵਾਜ਼ ਵਿਚ ਸੁਲਤਾਨ ਬਾਹੂ ਪੇਸ਼ ਹੈ।

ਅਸੀਂ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੁਣ ਸੁਣਦੇ ਆ ਬੇਸ ਨਾਰੰਗ ਦੀ ਗਾਈ ਇਹ ਸੂਫੀ ਰਚਨਾ ਤੱਤੀ ਰੋ ਰੋ ਵਾਟ ਨਿਹਾਰਾ ਸਾਵਲ ਮੋੜ ਮੁਹਾਰਾ।

0: ਕਪੂਰ ਮੈਚ ਵਿੱਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਵਿਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਵੈਸਟਰਨ ਸਮਰਪਿਤ ਫਰੇਟ ਕੋਰੀਡੋਰ ਦੇ 3 ਮੁੱਖ ਭਾਗ ਰਾਸ਼ਟਰ ਨੂੰ ਸਮਰਪਿਤ ਕੀਤੇ ਜੋ ਕਿ ਫਰੇਟ ਕੋਰੀਡੋਰ ਨੈਟਵਰਕ ਦੇ ਪੂਰੀ ਤਰ੍ਹਾਂ ਸੰਪੂਰਨਤਾ ਅਤੇ ਸੰਚਾਲਨ ਨੂੰ ਦਰਸਾਉਂਦੇ ਨੇ। ਪ੍ਰਧਾਨ ਮੰਤਰੀ ਨੇ ਨਿਊ ਸਾਨੰਦ, ਨਿਊ ਮਕਰਪੁਰਾ, ਨਿਊ ਅੰਬਰਗਾਓਂ ਅਤੇ ਨਿਊ JNPT ਤੋਂ ਫਰੇਟ ਰੇਲ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾਈ। ਉਨ੍ਹਾਂ ਟਾਂਡਾ ਰੋਡ ਅਤੇ ਵਡੋਦਰਾ ਵਿਚਕਾਰ ਇਕ ਨਵੀਂ ਯਾਤਰੀ ਰੇਲ ਸੇਵਾ ਜੋ ਅਲੀ ਰਾਜਪੁਰ ਦੇ ਦੂਰ ਦੁਰਾਡੇ ਆਦਿਵਾਸੀ ਖੇਤਰਾਂ ਨੂੰ ਰਾਸ਼ਟਰੀ ਰੇਲ ਗ੍ਰਿਡ ਨਾਲ ਜੋੜਦੀ ਹੈ ਵੀ ਸ਼ੁਰੂ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੇ ਆਵਾਜਾਈ ਅਤੇ ਲੌਜਿਸਟਿਕਸ ਸੈਕਟਰ ਦੇ ਤੇਜ਼ੀ ਨਾਲ ਬਦਲਾਅ ਤੇ ਚਾਨਣਾ ਪਾਇਆ।
1: ਅੱਜ 2,800 ਕਿਲੋਮੀਟਰ ਸੇ ਅਧਿਕ ਕਾ ਡੈਡੀਕੇਟਿਡ ਫਰੇਟ ਕੋਰੀਡੋਰ ਪ੍ਰੋਜੈਕਟ ਪੂਰਾ ਹੋ ਗਿਆ। ਇਹ 21ਵੀਂ ਸਦੀ ਕੇ ਭਾਰਤ ਕੇ ਲਿਏ ਬਹੁਤ ਇਤਿਹਾਸਿਕ ਕਾਰਜ ਸੰਪੰਨ ਹੁਆ ਹੈ। ਇਹ ਡੈਡੀਕੇਟਿਡ ਫਰੇਟ ਕੋਰੀਡੋਰ ਇਸ ਬਾਤ ਕਾ ਸਾਕਸ਼ੀ ਹੈ ਕਿ ਬੀਤੇ 12 ਸਾਲ ਮੇਂ ਦੇਸ਼ ਕੀ ਕਾਮ ਕਰਨੇ ਕੀ ਸੰਸਕ੍ਰਿਤੀ ਕੈਸੇ ਬਦਲੀ ਹੈ।
0: ਸ੍ਰੀ ਮੋਦੀ ਨੇ ਦਸਿਆ ਕਿ ਹਾਲਾਂਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ 2006 ਵਿਚ ਕੀਤੀ ਗਈ ਸੀ ਪਰ ਇਹ ਸਾਲਾਂ ਤੱਕ ਲਟਕਦਾ ਰਿਹਾ। ਇਸ ਦੇ ਉਲਟ ਪਿਛਲੇ ਦਹਾਕੇ ਦੌਰਾਨ ਤੇਜ਼ੀ ਨਾਲ ਕੀਤੇ ਗਏ ਅਮਲ ਨੇ ਰਾਸ਼ਟਰੀ ਲੌਜਿਸਟਿਕਸ ਈਕੋ ਸਿਸਟਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜੋ ਦੇਸ਼ ਦੇ ਆਵਾਜਾਈ ਖੇਤਰ ਲਈ ਇਕ ਜੀਵਨ ਰੇਖਾ ਵਜੋਂ ਕੰਮ ਕਰਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਦੇ ਸਰਕਾਰੀ ਦੌਰੇ ਤੇ ਹੋਣਗੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ ਅਤੇ ਡੂੰਘੇ ਇਤਿਹਾਸਕ ਅਤੇ ਦਹਾਕਿਆਂ ਪੁਰਾਣੇ ਸਬੰਧਾਂ ਦੇ ਨਾਲ ਸ੍ਰੀਲੰਕਾ ਗੁਆਂਢੀ ਪਹਿਲਾਂ ਅਤੇ ਮਹਾਸਾਗਰ ਪਹਿਲ ਤਹਿਤ ਭਾਰਤ ਦੇ ਸਭ ਤੋਂ ਮਹੱਤਵਪੂਰਨ ਭਾਈਵਾਲਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀਲੰਕਾ ਦੀ ਲੀਡਰਸ਼ਿਪ ਨਾਲ ਅਰਥਪੂਰਨ ਵਿਚਾਰ ਵਟਾਂਦਰੇ ਦੀ ਉਮੀਦ ਕਰਦੇ ਨੇ। ਦੌਰੇ ਦੌਰਾਨ ਰੱਖਿਆ ਮੰਤਰੀ ਸ੍ਰੀਲੰਕਾ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸਤਿਨਿਕੇਤਨ ਇਮਾਰਤ ਢਹਿਣ ਦੀ ਘਟਨਾ ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਏਮਸ ਵਿਖੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਪ੍ਰਭਾਵਿਤ ਵਿਦਿਆਰਥੀਆਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ। ਸ੍ਰੀਮਤੀ ਗੁਪਤਾ ਨੇ ਕਿਹਾ ਕਿ ਇਸ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 12 ਪੀੜਤਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਇਕ ਮਜ਼ਦੂਰ ਦੀ ਲੱਤ ਵਿਚ ਗੰਭੀਰ ਸੱਟ ਲੱਗੀ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜ਼ਖਮੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਮਿਲੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਬਿਹਤਰੀਨ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾਏਗੀ। ਬੰਬੇ ਹਾਈ ਕੋਰਟ ਨੇ ਅੱਜ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਟਿੱਪਣੀਆਂ ਨੂੰ ਲੈ ਕੇ ਜਾਰੀ ਕੀਤੇ ਗਏ ਸੰਮਨ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ NR ਬੋਰਕਰ ਦੀ ਸਿੰਗਲ ਬੈਂਚ ਨੇ ਰਾਹੁਲ ਗਾਂਧੀ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਸਬੰਧੀ ਮੈਜਿਸਟਰੇਟ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਹਾਲਾਂਕਿ ਹਾਈਕੋਰਟ ਨੇ ਮੈਜਿਸਟਰੇਟ ਸਾਹਮਣੇ ਸੁਣਵਾਈ ਨੂੰ 6 ਹਫ਼ਤਿਆਂ ਲਈ ਮੁਲਤਵੀ ਕਰਨ ਦੇ ਆਪਣੇ 2021 ਦੇ ਨਿਰਦੇਸ਼ ਨੂੰ ਜਾਰੀ ਰਖਿਐ ਜਿਸ ਨਾਲ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਸਮਾਂ ਮਿਲ ਗਿਆ ਹੈ। ਇਹ ਮਾਮਲਾ ਰਾਫੇਲ ਸੌਦੇ ਬਾਰੇ ਰਾਹੁਲ ਗਾਂਧੀ ਦੀ 2018 ਦੀ ਟਿੱਪਣੀ ਖਿਲਾਫ਼ ਮਾਣਹਾਨੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ। ਬੀਜੇਪੀ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਕਾਬੂ ਕਰਨ ਅਤੇ ਇਸ ਦੇ ਖਾਤਮੇ ਲਈ ਠੋਸ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਰਾਨੀ ਹੇਠ ਨਸ਼ਿਆਂ ਦਾ ਗਠਜੋੜ ਵੱਧ ਫੁੱਲ ਰਿਹੈ ਪਰ ਫਿਰ ਵੀ ਇਸ ਨੂੰ ਰੋਕਣ ਲਈ ਡਰੱਗ ਮਾਫੀਆ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀ ਭਾਟੀਆ ਨੇ ਸੰਗਰੂਰ ਜ਼ਿਲ੍ਹੇ ਵਿਚ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਇਕ ਨਿਵਾਸੀ ਨੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੂੰ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਧਮਕੀ ਦਿੱਤੀ ਅਤੇ ਮੰਤਰੀ ਤੋਂ ਮੁਆਫੀ ਮੰਗਣ ਲਈ ਕਿਹਾ ਤੇ ਬਾਅਦ ਵਿਚ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਇਹ ਦਿਨ ਹਰ ਸਾਲ 8 ਸਤੰਬਰ ਨੂੰ ਸਭਨਾਂ ਨੂੰ ਵਿਅਕਤੀਆਂ, ਭਾਈਚਾਰਿਆਂ ਅਤੇ ਸਮਾਜਾਂ ਲਈ ਸਾਖਰਤਾ ਦੀ ਮਹੱਤਤਾ ਦੀ ਯਾਦ ਦਿਵਾਉਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਨੇ 1966 ਵਿਚ ਆਪਣੀ ਜਨਰਲ ਕਾਨਫਰੰਸ ਦੇ 14ਵੇਂ ਸੈਸ਼ਨ ਦੌਰਾਨ 8 ਸਤੰਬਰ ਨੂੰ ਸਾਖਰਤਾ ਦਿਵਸ ਵਜੋਂ ਐਲਾਨਿਆ ਸੀ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ

0: ਇਹ ਕਿਹਾ ਕਿ ਸਾਖਰਤਾ ਗਿਆਨ ਮੌਕਿਆਂ ਅਤੇ ਬਿਹਤਰ ਭਵਿੱਖ ਦਾ ਰਾਹ ਖੋਲਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਸਿੱਖਣ ਤੋਂ ਵਾਂਝਿਆ ਨਾ ਰਹੇ। ਸ੍ਰੀ ਜੋਸ਼ੀ ਨੇ ਕਿਹਾ ਕਿ ਪੜ੍ਹੇ ਲਿਖੇ ਅਤੇ ਸਮਰੱਥ ਨਾਗਰਿਕ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਸਿੱਧ ਗਾਇਕ ਅਸਾਮ ਵਿਧਾਨ ਸਭਾ ਦੇ ਸਾਬਕ ਮੈਂਬਰ ਅਤੇ ਭਾਰਤ ਰਤਨ ਭੁਪਨ ਹਜ਼ਾਰਿਕਾ ਨੂੰ ਉਨ੍ਹਾਂ ਦੀ 100ਵੀਂ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਂਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਾ ਹਜ਼ਾਰਿਕਾ ਦੀ ਆਵਾਜ਼ ਨੇ ਅਸਾਮ ਦੀ ਆਤਮਾ ਤੇ ਉੱਤਰ ਪੂਰਬ ਦੀ ਭਾਵਨਾ ਨੂੰ ਪੂਰੇ ਦੇਸ਼ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਮਹਾਨ ਗਾਇਕ ਦੇ ਗੀਤਾਂ ਨੇ ਲੋਕਾਂ ਨੂੰ ਨੇੜੇ ਲਿਆਉਣ ਦਾ ਕੰਮ ਕੀਤਾ। ਆਪਣੇ ਸੰਗੀਤ ਰਾਹੀਂ ਡਾ ਹਜ਼ਾਰਿਕਾ ਨੇ ਅਣਗਿਣਤ ਲੋਕਾਂ ਦੇ ਵਿਚਾਰਾਂ ਤੇ ਇੱਛਾਵਾਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਾਰਤ ਰਤਨ ਡਾ ਭੁਪਨ ਹਜ਼ਾਰਿਕਾ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ ਭੇਂਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸ਼ਾਹ ਨੇ ਕਿਹਾ ਹੈ ਕਿ ਭੁਪਨ ਹਜ਼ਾਰਿਕਾ ਦੇ ਸੰਗੀਤ ਨੇ ਅਸਾਮੀ ਸਭਿਆਚਾਰ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਹੈ। ਬਿਹਾਰ ਵਿਚ ਗੰਗਾ, ਗੰਡਕ, ਕੋਸੀ ਅਤੇ ਸੋਨ ਸਮੇਤ ਵੱਖ ਵੱਖ ਨਦੀਆਂ ਵਿਚ ਪਾਣੀ ਦਾ ਪੱਧਰ ਘਟਣ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਹਾਲਾਂਕਿ ਪਾਣੀ ਦੇ ਪੱਧਰ ਵਿਚ ਵਾਧਾ ਹੋਣ ਕਾਰਨ ਕੁਝ ਹੇਠਲੇ ਇਲਾਕਿਆਂ ਵਿਚ ਹੜ੍ਹਾਂ ਦੀ ਸਥਿਤੀ ਹਾਲਾਂ ਵੀ ਗੰਭੀਰ ਬਣੀ ਹੋਈ ਹੈ। ਅੱਜ ਸਵੇਰੇ ਧਨਬਾਦ ਦੇ ਸਿਜੂਆ ਇਲਾਕੇ ਵਿਚ ਜ਼ਮੀਨ ਧਸਣ ਕਾਰਨ ਕਈ ਮਕਾਨ ਜ਼ਮੀਨ ਦੋਜ਼ ਹੋ ਗਏ ਅਤੇ ਜ਼ਮੀਨ ਵਿਚ ਵੱਡੀਆਂ ਤਰੇੜਾਂ ਪੈ ਗਈਆਂ। ਇਸ ਹਾਦਸੇ ਵਿਚ ਦੋ ਬੱਚੇ ਅਤੇ ਕਈ ਔਰਤਾਂ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਸਿਜੂਆ ਧਨਬਾਦ ਮੁੱਖ ਸੜਕ ਤੇ ਪ੍ਰਦਰਸ਼ਨ ਕੀਤਾ। ਭਾਰਤੀ ਜੂਨੀਅਰ ਹਾਕੀ ਟੀਮ ਨੇ ਅੱਜ ਚੀਨ ਵਿਚ ਏਸ਼ੀਆ ਕੱਪ ਦੇ ਇਕ ਪੂਲ ਮੈਚ ਵਿਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਹੈ। ਕਪਤਾਨ ਅਨਮੋਲ ਏਕਾ ਨੇ 2 ਗੋਲ ਕੀਤੇ। ਭਾਰਤ ਦੇ ਹੁਣ 3 ਮੈਚਾਂ ਤੋਂ 7 ਅੰਕ ਨੇ। ਕੱਲ੍ਹ ਭਾਰਤ ਆਪਣੇ ਆਖਰੀ ਪੂਲ ਮੈਚ ਵਿਚ ਚੀਨੀ ਤਾਈਪੇ ਖਿਲਾਫ਼ ਖੇਡੇਗਾ। ਇਹ ਮੈਚ ਜਿੱਤਣ ਨਾਲ ਭਾਰਤ ਸੈਮੀਫਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਲਏਗਾ। ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ ਵਿਰੁੱਧ ਵਿਤਕਰੇ ਅਤੇ ਹਿੰਸਾ ਦੀਆਂ ਲਗਾਤਾਰ ਖ਼ਬਰਾਂ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਰਾਂ ਨੇ ਪਾਕਿਸਤਾਨ ਨੂੰ ਅਜਿਹੇ ਮਾਮਲੇ ਵਿਚ ਸਜ਼ਾ ਤੋਂ ਬਚਣ ਤੇ ਚਲਨ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਸੋਮਵਾਰ ਨੂੰ ਜਨੇਵਾ ਤੋਂ ਜਾਰੀ ਇਕ ਬਿਆਨ ਵਿਚ ਮਾਹਿਰਾਂ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੇਸ਼ ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਸਬੰਧੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਦੀ ਸੰਸਦ ਨੇ 1974 ਵਿਚ ਅਹਿਮਦੀਆ ਭਾਈਚਾਰੇ ਨੂੰ ਗੈਰ ਮੁਸਲਿਮ ਐਲਾਨਿਆ ਸੀ। ਇਕ ਦਹਾਕੇ ਬਾਅਦ ਉਨ੍ਹਾਂ ਨੂੰ ਖੁਦ ਨੂੰ ਮੁਸਲਮਾਨ ਕਹਿਣ ਤੇ ਰੋਕ ਲਾ ਦਿੱਤੀ ਗਈ ਸੀ। ਉਨ੍ਹਾਂ ਦੇ ਧਾਰਮਿਕ ਪ੍ਰਚਾਰ ਵਿਚ ਸ਼ਾਮਲ ਹੋਣ ਅਤੇ ਹੱਜ ਲਈ ਸਾਊਦੀ ਅਰਬ ਦੀ ਯਾਤਰਾ ਕਰਨ ਤੇ ਵੀ ਰੋਕ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਉਸ ਦੀਆਂ ਸੰਪਤੀਆਂ ਤੇ ਅਮਰੀਕਾ ਦੇ ਹੋਰ ਹਮਲਿਆਂ ਮਗਰੋਂ ਖਾੜੀ ਇਲਾਕੇ ਚ ਅਮਰੀਕੀ ਤੇਲ ਤੇ ਗੈਸ ਅਦਾਰਿਆਂ ਸਮੇਤ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ। ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀ ਬਾਫ ਨੇ ਕਿਹਾ ਕਿ ਜੇਕਰ ਸਾਡੀ ਸੰਪਤੀ ਤੇ ਹਮਲਾ ਹੁੰਦਾ ਤਾਂ ਜਵਾਬੀ ਕਾਰਵਾਈ ਕੀਤੀ ਜਾਏਗੀ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਡੋਦਰਾ ਵਿਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਬੰਬੇ ਹਾਈਕੋਰਟ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਮਾਮਲੇ ਵਿਚ ਜਾਰੀ ਕੀਤਾ ਗਿਆ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਹੈ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਾਖਰਤਾ ਗਿਆਨ ਮੌਕਿਆਂ ਅਤੇ ਬਿਹਤਰ ਭਵਿੱਖ ਦਾ ਰਾਹ ਖੋਲਦੀ ਹੈ। ਭਾਰਤੀ ਜੂਨੀਅਰ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਪੂਲ ਮੈਚ ਵਿਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वज़ीर-ए-आज़म नरेंद्र मोदी ने गुजरात के वडोदरा में 35,000 करोड़ रुपए के तरक्याती प्रोजेक्टों का इफ्तिताह किया और कौम के नाम वक्फ किया। वज़ीर-ए-आज़म ने 2800 किलोमीटर के बारबर्दारी के लिए मखसूस कॉरिडोर की तकमील को 21वीं सदी के भारत के लिए एक तारीखी हुसूलियाबी बताया। वज़ीर-ए-आज़म नरेंद्र मोदी आज शाम मुंबई में आलमी फिनटेक फेस्ट GFF 2026 का इफ्तिताह करेंगे और खिताब करेंगे। बॉम्बे हाईकोर्ट ने वजीर आजम नरेंद्र मोदी के खिलाफ बयान से मुतालिक कांग्रेस लीडर राहुल गांधी पर 2019 के एक हद के इज्जत मामले में

ਕੀਤੀ ਵਾਰੀ ਤੂੰ ਆਕੁਮ ਆਖੇਮ ਕਿ ਝੂਠ ਨਾ ਬੋਲਾ ਕਰੋ ਹੁਣ ਦੇਖੋ ਤੁਸਾਂ ਆਪਣੇ ਝੂਠ ਵਿਚ ਆਪ ਫਸ ਗਏ ਵੇ ਹੁੰਦੇ ਪਿਓ ਕੋਲ ਅਲਫਾਜ਼ ਕਹਿਣਾ ਹਨ ਤੇ ਉਹ ਬਹੁ ਸ਼ਰਮਿੰਦਾ ਥੀਂਦਾ ਪਿਆ ਹੈ ਦੂਵੇਂ ਆਪਣੀ ਤਬਾਹੀ ਕੋ ਦੇਖਦੇ ਵੇ ਮਹਿਲ ਵੱਲ ਟੁਰ ਪਏ ਬਾਦਸ਼ਾਹ ਨੇ ਡੂਵੇਂ ਕੋ ਖੁਸ਼ਾਮਦੀਦ ਆਖਿਆ ਤੇ ਲੜਕੀ ਦੀ ਖੂਬਸੂਰਤੀ ਦੀ ਤਾਰੀਫ ਕੀਤੀ ਆਓ ਆਓ ਪਿਆਰੀ ਬੱਚੀ ਤੂੰ ਵਾਕਈ ਬਹੁ ਹਸੀਨ ਏ ਮੇਕੋ ਉਮੀਦ ਹੈ ਤੂੰ ਕੱਖ ਵਿਚੋਂ ਸੋਨਾ ਕੱਢ ਗਿਨ ਸੇ ਵਜ਼ੀਰ ਵਕਤ ਜਾਇਆ ਨਹੀਂ ਸੀ ਕਰੇਂਦੇ ਆਓ ਮੇਰੇ ਨਾਲ ਬਾਦਸ਼ਾਹ ਉਨੇ ਕੋ ਇੱਕ ਕਮਰੇ ਵਿਚ ਗਿਨ ਕੇ ਗਿਆ ਉਥਾ ਬਹੁ ਸਾਰੇ ਘਾਸ ਫੂਸ ਦੇ ਤਿਨਕੇ ਤੇ ਇੱਕ ਮਸ਼ੀਨ ਹੈ ਬਾਦਸ਼ਾਹ ਨੇ ਲੜਕੀ ਕੋ ਹੁਕਮ ਦਿੱਤਾ ਕਿ ਉਹ ਹੁਣ ਤੂੰ ਆਪਣੇ ਕੰਮ ਤੇ ਲੱਗ ਵੰਜ ਜੇਕਰ ਸਵੇਲ ਥੀਵਨ ਤੱਕ ਤੂੰ ਕੱਖ ਵਿਚੋਂ ਸੋਨਾ ਨਾ ਕੱਢਾ ਤੇ ਮੈਂ ਤੇਕੂ ਤੇ ਤੇਰੇ ਪਿਓ ਕੋ ਮਾਰ ਘਤੇ ਸਾਂ ਬਾਦਸ਼ਾਹ ਨੇ ਆਪਣੇ ਪਹਿਰੇਦਾਰ ਕੋ ਖਾਸ ਨਿਗਰਾਨੀ ਕੀਤੇ ਹੁਕਮ ਦਿੱਤਾ ਕਿ ਥਾਈ ਡੂਵੇ ਭੱਜ ਨਾ ਵੰਜੜ ਹੁਣ ਬਿਚਾਰੀ ਲੜਕੀ ਕੋ ਪਤਾ ਕਹਿਣਾ ਹਾਂ ਕਿ ਉਹ ਕਿਆ ਕਰੇ ਹੁਣ ਦੀ ਪਰੇਸ਼ਾਨ ਇਤਨੀ ਵੱਧ ਗਈ ਕਿ ਉਹ ਰੋਵਣ ਲੱਗ ਪਈ ਇਤਨੇ ਵਿਚ ਇੱਕ ਰੋਸ਼ਨੀ ਨਮੁਦਾਰ ਥਈ ਤੇ ਇੱਕ ਸੋਹਣੀ ਸ਼ਕਲ ਦਾ ਬੋਨਾ ਬੰਦਾ ਰੋਸ਼ਨੀ ਵਿਚ ਨਜ਼ਰ ਆਵਣ ਲੱਗ ਪਿਆ ਬੋਨੇ ਨੇ ਲੜਕੀ ਦੇ ਰੋਵਣ ਦੀ ਵਜ੍ਹਾ ਪੁੱਛੀ ਲੜਕੀ ਨੇ ਰੋਂਦੇ ਰੋਂਦੇ ਆਖਿਆ ਕਿ ਮੇਕੂ ਇਨੇ ਕੱਖਾਂ ਨਾਲ ਸੋਨਾ ਬਣਾਉਣਾ ਹੈ ਤੇ ਮੈਂ ਕਹਿਣਾ ਜਾਣਦੀ ਕਿ ਇਹ ਕੰਮ ਮੈਂ ਕਿਵੇਂ ਕਰੇ ਸਾਂ ਬੋਨੇ ਨੇ ਸੁਣਦੇ ਹੀ ਜਵਾਬ ਦਿੱਤਾ ਜੇਕਰ ਮੈਂ ਤੇਰਾ ਇਹ ਕੰਮ ਕਰ ਗਿਨਾ ਦੇਵਾਂ ਤੇ ਤੂੰ ਮੇਕੂ ਕੀ ਛੇੜੇ ਸੀ ਮੈਂ ਤੇਕੂ ਇਹ ਹਾਰ ਦੇ ਸਕਦੀ ਆ ਇਹ ਆ ਕੇ ਆਪਣਾ ਹਾਰ ਬੋਨੇ ਆਦਮੀ ਕੋ ਦੇ ਦਿੱਤਾ ਬੋਨਾ ਆਦਮੀ ਮਸ਼ੀਨ ਦੇ ਅੱਗੋਂ ਬੈਠਿਆ ਹੁਣ ਤ੍ਰੈ ਦਫਾ ਮਸ਼ੀਨ ਦਾ ਪਹੀਆ ਘੁਮਾਇਆ ਤੇ ਸੋਨੇ ਦੇ ਧਾਗੇ ਕੱਢ ਦਿੱਤੇ ਹੀ ਤਰ੍ਹਾਂ ਹੂੰ ਕਹਿ ਘਾਸ ਫੂਸ ਦੇ ਤਿਨਕੇ ਚਾਤੇ ਤੇ ਉਨ੍ਹਾਂ ਕੋ ਸੋਨੇ ਦੇ ਧਾਗੇ ਵਿਚ ਤਬਦੀਲ ਕਰ ਦਿੱਤਾ ਹੀ ਤਰ੍ਹਾਂ ਸਵੇਰ ਤੱਕ ਹੂੰ ਆਪਣਾ ਕੰਮ ਜਾਰੀ ਰੱਖਿਆ ਹਿੱਕ ਹਿੱਕ ਕਰਕੇ ਸਾਰੇ ਤਿਨਕੇ ਖਤਮ ਥੀ ਗਏ ਤੇ ਉਹ ਸੋਨੇ ਦੀ ਗੋਲੀਆਂ ਦੀ ਸ਼ਕਲ ਵਿਚ ਤਬਦੀਲ ਥੀ ਗਏ ਲੜਕੀ ਬਹੁ ਖੁਸ਼ ਥੀ ਗਈ ਇਹ ਸਭ ਦੇਖ ਕੇ ਉਹ ਪੁੱਛਿਆ ਕਿ ਇਹ ਨੰਨੇ ਬੋਨੇ ਆਦਮੀ ਤੂੰ ਕੌਣ ਹਾਈ ਤੇ ਤੇਡਾ ਨਾ ਕਿਆ ਹੈ ਬੋਨਾ ਖਿਲਦਾ ਰਿਹਾ ਤੇ ਗਾਇਬ ਥੀ ਗਿਆ ਸਵੇਰ ਥੀਂਦੇ ਹੀ ਬਾਦਸ਼ਾਹ ਆ ਗਿਆ ਜਿਹੜੇ ਵੇਲੇ ਹੁਣ ਨੇ ਸੋਨੇ ਕੋ ਡਿੱਠਾ ਤੇ ਉਹ ਹੈਰਾਨ ਥੀ ਗਿਆ ਉਹ ਮੇਰੇ ਖੁਦਾਇਆ ਮੇਕੂ ਲੱਗਦਾ ਪਿਆ ਹਈ ਕਿ ਤੇਡਾ ਪਿਓ ਮੇਰੇ ਅੱਗੋਂ ਕੂੜ ਮਰੇਂਦਾ ਪਿਆ ਏ ਹੁਣ ਤੂੰ ਵੰਜ ਕੇ ਆਰਾਮ ਕਰ ਮੈਂ ਅੱਜ ਸ਼ਾਮ ਵੇਲੇ ਤੇਕੂ ਮਿਲ ਸਾਂ ਲੜਕੀ ਨੇ ਸੋਚਿਆ ਕਿ ਬਾਦਸ਼ਾਹ ਖੁਸ਼ ਥੀ ਕੇ ਅਸਾਂ ਕੋ ਇਨਾਮ ਦੇ ਸੀ ਤੇ ਰਾਜੀ ਖੁਸ਼ੀ ਉਨ੍ਹਾਂ ਕੋ ਘਰ ਵੰਜਣ ਦੇ ਸੀ ਲੇਕਿਨ ਲਾਲਚੀ ਬਾਦਸ਼ਾਹ ਅਗਲੇ ਦੀ ਉਨ੍ਹਾਂ ਕੋ ਇੱਕ ਬਹਿ ਕਮਰੇ ਵਿਚ ਗਿਨ ਕੇ ਗਿਆ ਜਿਥਾਂ ਢਿੱਕ ਸਾਰੇ ਤਿਨਕੇ ਪਏ ਹਨ ਤੇ ਉਹ ਕਮਰਾ ਪਹਿਲੇ ਕਮਰੇ ਕਨੂ ਵੱਡਾ ਹੈ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜੇਕਰ ਤੇਕੂ ਆਪਣੀ ਤੇ ਆਪਣੇ ਪਿਓ ਦੀ ਜ਼ਿੰਦਗੀ ਨਾਲ ਪਿਆਰ ਹੈ ਤੇ ਇਨੇ ਸਾਰੇ ਘਾਸ ਫੂਸ ਕੋ ਰਾਤੋ ਰਾਤ ਸੋਨਾ ਬਣਾ ਲੜਕੀ ਕਹਿਣਾ ਜਾਣਦੀ ਹੈ ਕਿ ਉਹ ਕਿਆ ਕਰੇ ਹੁਣ ਬੱਲਾ ਰੋਵਣਾ ਸ਼ੁਰੂ ਕਰ ਦਿੱਤਾ ਅਚਾਨਕ ਉਹ ਸੋਨਾ ਬੋਣਾ ਆਦਮੀ ਵਰਨਮ ਉਦਾਰ ਥੀਆ ਰੋਵਣਾ ਬੰਦ ਕਰ ਲੜਕੀ ਤੇ ਮੇਕੂ ਇਹ ਦਸਾ ਕਿ ਮੈਂ ਜੇਕਰ ਤੇਡਾ ਇਹ ਕੰਮ ਵੀ ਕਰ ਦੇਵਾਂ ਤੇ ਤੂੰ ਮੇਕੂ ਕਹਿ ਛੇੜੇ ਸੀ ਲੜਕੀ ਨੇ ਥੋੜੀ ਦੇਰ ਸੋਚਿਆ ਤੇ ਆਪਣੀ ਅੰਗੁਲੀ ਚ ਪਾਤੀ ਹੋਈ ਅੰਗੂਠੀ ਕੋ ਦਿੱਤਾ ਤੇ ਹੁੰਦੇ ਕੋਲ ਆਖਿਰਲੀ ਕੀਮਤੀ ਸ਼ੈ ਹੈ ਜਿਹੜੀ ਇਹ ਹੁਕੂ ਦੇ ਸਕਦੀ ਹੈ ਲੜਕੀ ਨੇ ਆਖਿਆ ਕਿ ਮੇਰੀ ਅੰਗੁਲ ਕੰਨੂ ਇਹ ਅੰਗੂਠੀ ਕੱਢ ਗਿਨ ਹੁਣ ਬੋਨੇ ਸ਼ਖਸ ਨੇ ਉਹ ਅੰਗੂਠੀ ਗਿਨ ਗਿੱਧੀ ਤੇ ਮਸ਼ੀਨ ਦਾ ਪਹੀਆ ਵੱਲ ਘੁਮਾਵਣ ਲੱਗ ਪਿਆ ਪਹਿਲੇ ਵਾਂਗੂ ਹੀ ਬੋਨੇ ਸ਼ਖਸ ਨੇ ਸਾਰੇ ਘਾਹ ਦੇ ਤਿਨਕੇ ਸੋਨੇ ਵਿਚ ਤਬਦੀਲ ਕਰ ਦਿੱਤੇ ਲੜਕੀ ਦੀ ਸਾਹ ਵਿਚ ਸਾਹ ਆ ਗਿਆ ਉਹ ਹੁਣ ਬਹੁ ਖੁਸ਼ ਥੀ ਗਈ ਹੁਣੇ ਸ਼ੁਕਰੀਆ ਅਦਾ ਕੀਤਾ ਤੇ ਪੁੱਛਿਆ ਉਹ ਰਹਿਮ ਦਿਲ ਬੋਨੇ ਸ਼ਖਸ ਤੂੰ ਕੌਣ ਹੈ ਤੇ ਤੇਰਾ ਨਾਮ ਕਿਆ ਹੈ ਬੋਨਾ ਸ਼ਖਸ ਖਿਲਦੇ ਖਿਲਦੇ ਪਹਿਲੇ ਵਾਂਗੂ ਗਾਇਬ ਥੀ ਗਿਆ ਬਾਦਸ਼ਾਹ ਜਿਹੜੇ ਵੇਲੇ ਕਮਰੇ ਵਿਚ ਦਾਖਿਲ ਥੀਆ ਤੇ ਹੁੰਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਤੂੰ ਤੇ ਸਾਡੀ ਸਲਤਨਤ ਵਾਸਤੇ ਤੋਹਫਾ ਹੈ ਮੇਰੀ ਤਾਰੀਫ ਵਾਸਤੇ ਮੇਰੇ ਕੋਲ ਅਲਫਾਜ਼ ਕਹੇ ਨੀ ਹੁਣ ਤੂੰ ਆਰਾਮ ਕਰ ਤੇ ਸ਼ਾਮ ਵੇਲੇ ਮੈਂ ਤੇਕੂ ਵੱਲ ਮਿਲਸਾਂ ਜਿਵੇਂ ਤਿਵੇਂ ਸ਼ਾਮ ਥਈ ਤੇ ਬਾਦਸ਼ਾਹ ਲੜਕੀ ਕੋ ਮਿਲਣ ਆਇਆ ਤੇ ਹੁੱਕੇ ਇੱਕ ਬਹਿ ਵੱਡੇ ਕਮਰੇ ਵਿਚ ਗਿਨ ਗਿਆ ਉਥਾਂ ਵੀ ਘਾਹ ਫੂ ਦਾ ਬਹੁ ਵੱਡਾ ਢੇਰ ਹੈ ਬਾਦਸ਼ਾਹ ਨੇ ਆਖਿਆ ਇਹ ਕੰਮ ਵੀ ਰਾਤੋ ਰਾਤ ਮੁਕੰਮਲ ਥੀ ਵੰਜਣਾ ਚਾਹੀਦਾ ਏ ਜੇਕਰ ਇਹ ਕੰਮ ਵੀ ਤੂੰ ਪੂਰਾ ਕਰ ਦਿੱਤਾ ਤੇ ਮੈਂ ਤੇਕੂ ਆਪਣੀ ਮਲਿਕਾ ਬਣਾ ਗਿੰਸਾ ਕਿਉਂਕਿ ਤੇਰੇ ਕੰਨੂ ਬਿਹਤਰ ਲੜਕੀ ਮੇਕੂ ਪੂਰੀ ਦੁਨੀਆਂ ਵਿਚ ਨਹੀਂ ਮਿਲ ਸਕਦੀ ਹੁਣ ਰਾਤ ਵੀ ਲੜਕੀ ਕੋ ਕੱਲਾ ਛੋੜ ਦਿੱਤਾ ਗਿਆ ਲੜਕੀ ਨੇ ਵੱਲ ਰੋਵਣਾ

ਸ਼ੁਰੂ ਕਰ ਗਿੱਦਾ ਤੇ ਉਹ ਕੁਝ ਦੇਰ ਬਾਅਦ ਉਹ ਨੰਨਾ ਆਦਮੀ ਵੱਲ ਨਮੂਦਾਰ ਥੀਆ। ਬੋਨੇ ਨੇ ਲੜਕੀ ਕੰਨੂ ਪੁੱਛਿਆ, ਹੀ ਵਾਰੀ ਤੂੰ ਮੇਕੂ ਕਹਿ ਛੇੜੇ ਸੀ ਜੇ ਮੈਂ ਸਾਰੇ ਤਿਨਕੇ ਸੋਨੇ ਵਿਚ ਤਬਦੀਲ ਕਰ ਦੇਵਾ। ਲੜਕੀ ਰੋਂਦੇ ਰੋਂਦੇ ਅਖੇਂਦੀ ਰਹੀ, ਹੇ ਵਾਰੀ ਡੇਵਨ ਵਾਸਤੇ ਹੁੰਦੇ ਕੰਨੇ ਕੋਈ ਸ਼ੈ ਕਹਿ ਨੀ। ਬੋਨੇ ਨੇ ਲੜਕੀ ਕੋ ਤਸੱਲੀ ਦਿੱਤੀ ਕਿ ਤੂੰ ਬਸ ਕਰ ਰੋਣਾ ਤੇ ਮੇਰੇ ਨਾਲ ਇਕ ਵਾਇਦਾ ਕਰ ਕਿ ਤੂੰ ਮਲਿਕਾ ਬਣਨ ਦੇ ਬਾਅਦ ਪਹਿਲੇ ਬੱਚੇ ਕੋ ਜਨਮ ਦੇ ਸੀ ਤੇ ਉਹ ਬਾਲ ਮੇਕੂ ਡੇੜੇ ਸੀ। ਲੜਕੀ ਕੋਲ ਹਾਂ ਆਖਣ ਦੇ ਅਲਾਵਾ ਕੋਈ ਚਾਹਰਾ ਕਰਨਾ ਹੈ। ਬੋਨਾ ਸ਼ਖਸ ਨੇ ਆਖਾ ਕਿ ਮੇਕੂ ਪੂਰੀ ਪੂਰੀ ਉਮੀਦ ਹੈ ਕਿ ਤੂੰ ਆਪਣਾ ਵਾਇਦਾ ਕਦਾਏ ਨਾ ਭੁੱਲ ਸੀ। ਲੜਕੀ ਨੇ ਵਾਇਦਾ ਕੀਤਾ ਤੇ ਬੋਨੇ ਨੇ ਪਹਿਲੇ ਕੰਨੂ ਜਲਦੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਲਦੀ ਜਲਦੀ ਮਸ਼ੀਨ ਘੁਮਾਉਣੀ ਸ਼ੁਰੂ ਕੀਤੀ ਤੇ ਜਲਦੀ ਸਾਰੇ ਤਿਨਕੇ ਸੋਨੇ ਵਿਚ ਤਬਦੀਲ ਥੀ ਵੰਜਣੇ ਸ਼ੁਰੂ ਹੋ ਥੀ ਗਏ। ਜਲਦੀ ਝਟਕਣ ਵਿਚ ਕੰਮ ਖਤਮ ਥੀ ਗਿਆ। ਵੱਲ ਖਿਲਦੇ ਖਿਲਦੇ ਬੋਨਾ ਗਾਇਬ ਥੀ ਗਿਆ। ਅਗਲੇ ਸਵੇਰ ਜਿਹੜੇ ਵੇਲੇ ਬਾਦਸ਼ਾਹ ਕਮਰੇ ਵਿਚ ਦਾਖਿਲ ਥੀਆ ਤੇ ਹੁਣ ਡਿੱਠਾ ਕਿ ਸਾਰਾ ਕੰਮ ਮੁਕੰਮਲ ਥੀ ਗਿਆ ਹੈ। ਬਾਦਸ਼ਾਹ ਨੇ ਮੁਹੱਬਤ ਨਾਲ ਆਖਾ ਕਿ ਮੇਰੀ ਪਿਆਰੀ, ਤੂੰ ਆਪਣੀ ਕਾਬਲੀਅਤ ਦਾ ਸਬੂਤ ਦੇ ਦਿੱਤਾ ਹੈ ਤੇ ਮੈਂ ਤੇਰੇ ਨਾਲ ਕੱਲ ਸ਼ਾਮੀ ਸ਼ਾਦੀ ਕਰਨ ਵਾਲਾ ਹਾਂ। ਅਗਲੇ ਦਿਨ ਬਹੁ ਧੂਮ ਧਾਮ ਨਾਲ ਸ਼ਾਦੀ ਥਈ। ਮਹਿਲ ਵਿਚ ਬਹੁ ਰੌਣਕ ਆਈ। ਗਰੀਬ ਆਦਮੀ ਦੀ ਧੀ ਬਾਦਸ਼ਾਹ ਦੀ ਮਲਿਕਾ ਬਣ ਗਈ। ਇਕ ਸਾਲ ਥੀਂਦੇ ਹੀ ਹੁਣੇ ਇਕ ਬਾਲਕੂ ਜਨਮ ਦਿੱਤਾ ਤੇ ਉਹ ਬੋਨੇ ਸ਼ਖਸ ਨਾਲ ਕੀਤੇ ਬਏ ਵਾਇਦੇ ਕੋ ਭੁੱਲ ਗਈ। ਇਕ ਦਿਨ ਉਹ ਆਪਣੇ ਕਮਰੇ ਵਿਚ ਬਿਲਕੁਲ ਹੀ ਕੱਲੀ ਆਈ। ਅਚਾਨਕ ਕਮਰੇ ਵਿਚ ਰੋਸ਼ਨੀ ਦੇ ਨਾਲ ਉਹ ਬੋਨਾ ਸ਼ਖਸ ਨਮੂਦਾਰ ਥੀਆ। ਮਲਿਕਾ ਹੁਕੂ ਦੇਖ ਕੇ ਘਬਰਾ ਗਈ। ਬੋਨੇ ਸ਼ਖਸ ਨੇ ਆਖਾ ਕਿ ਕਿਆ ਤੂੰ ਆਪਣਾ ਵਾਇਦਾ ਭੁੱਲ ਗਈ ਹੈ ਮਲਿਕਾ? ਮਲਿਕਾ ਨੇ ਦੁਖੀ ਥੀ ਕੇ ਰੋਂਦੇ ਵੇ ਜਵਾਬ ਦਿੱਤਾ, ਨਹੀਂ ਮੇਕੂ ਆਪਣਾ ਵਾਇਦਾ ਪੂਰੀ ਤਰ੍ਹਾਂ ਯਾਦ ਹੈ, ਪਰ ਮੈਂ ਆਪਣੇ ਬੱਚੇ ਨਾਲ ਬਹੁ ਪਿਆਰ ਕਰਦੀ ਆ। ਕਿਆ ਮੈਂ ਤੇਰੇ ਕੋਲ ਕੁਝ ਮੰਗ ਸਕਦੀ ਆ? ਮੈਂ ਹੁਣ ਮਲਿਕਾ ਹਾਂ, ਤੂੰ ਮੇਰੇ ਕੋਲ ਹੀ ਬੱਚੇ ਦੇ ਅਲਾਵਾ ਕੁਝ ਵੀ ਮੰਗ ਸਕਦਾ ਹੈ, ਜੋ ਮੰਗ ਸੇ ਮੈਂ ਤੇਕੂ ਦੇ ਸਕਦੀ ਆ। ਬੋਨੇ ਸ਼ਖਸ ਦਾ ਜਵਾਬ ਹੈ, ਮੇਕੂ ਹੀ ਕਾਇਨਾਤ ਦੇ ਸਾਰੇ ਖਜ਼ਾਨੇ ਕੋਲ ਜ਼ਿਆਦਾ ਇੱਕ ਜਿੰਦਾ ਚੀਜ਼ ਦੀ ਜ਼ਰੂਰਤ ਹੈ, ਸਮਝੀ ਮਲਿਕਾ ਆਲਿਆ? ਮਲਿਕਾ ਰੋਵਣ ਲੱਗੀ, ਹੇ ਨੰਨੇ ਆਦਮੀ, ਮੈਂ ਤੇਰੇ ਕੋ ਇਲਤਜ਼ਾ ਕਰਦੀ ਆ ਕਿ ਮਿਹਰਬਾਨੀ ਕਰਕੇ ਮੇਰੇ ਬੱਚੇ ਕੋ ਛੋੜ ਦੇ। ਬੋਨੇ ਸ਼ਖਸ ਕੋ ਤਰਸ ਆ ਗਿਆ। ਹੁਣੇ ਇੱਕ ਕੜੀ ਸ਼ਰਤ ਰੱਖੀ, ਜੇਕਰ ਮਲਿਕਾ ਬੋਨੇ ਸ਼ਖਸ ਦਾ ਨਾਮ ਦੱਸਦੇ ਸੀ ਤੇ ਠੀਕ, ਅਗਲੇ ਤ੍ਰੈ ਦਿਨ ਵਿਚ ਜੇਕਰ ਮਲਿਕਾ ਬੋਨੇ ਸ਼ਖਸ ਦਾ ਨਾਮ ਨਾ ਦੱਸ ਸਕੀ ਤੇ ਹੁਕੂ ਆਪਣਾ ਬਾਲ ਬੋਨੇ ਸ਼ਖਸ ਦੇ ਹਵਾਲੇ ਕਰਨਾ ਪੋਸੀ। ਮਲਿਕਾ ਦੇ ਚਿਹਰੇ ਤੇ ਕੁਝ ਖੁਸ਼ੀ ਆਈ। ਸ਼ੁਕਰੀਆ ਨੰਨੇ ਆਦਮੀ, ਮੈਂ ਤੇਰਾ ਨਾਮ ਪਤਾ ਕਰ ਗਿਨਸਾ, ਜਰੂਰ ਪਤਾ ਕਰਕੇ ਮੈਂ ਤੇਕੂ ਦੱਸ ਦੇ ਸਾ। ਨੰਨਾ ਬੋਨਾ ਅਗਲੇ ਦੀਵਾਰ ਮਿਲਣਾ ਦਾ ਵਾਦਾ ਕਰਕੇ ਗਾਇਬ ਥੀ ਗਿਆ। ਮਲਿਕਾ ਸਾਰੀ ਰਾਤ ਸੁਣ ਨਾ ਸਕੀ। ਉਹ ਰਾਤ ਭਰ ਸੁਚੇਂਦੀ ਰਹੀ ਕਿ ਹੁਣ ਆਪਣੀ ਜ਼ਿੰਦਗੀ ਵਿਚ ਕਿਹੜੇ ਕਿਹੜੇ ਨਾਮ ਸੁਣੇ ਵੇ ਹਨ। ਹੁਣ ਆਪਣੇ ਗੁਲਾਮ ਕੋ ਹੁਕਮ ਦਿੱਤਾ ਕਿ ਉਹ ਪਤਾ ਕਰੇ ਕਿ ਕਿਹੜੇ ਕਿਹੜੇ ਨਾਮ ਥੀ ਸਕਦੇ ਹਨ। ਸਾਰਾ ਡੀ ਗੁਲਾਮ ਨਾਮ ਇਕੱਠੇ ਕਰੇਂਦਾ ਰਹਿ ਗਿਆ। ਰਾਤ ਥੀਂਦੇ ਹੀ ਰੋਸ਼ਨੀ ਦੇ ਨਾਲ ਛੋਟਾ ਬੋਨਾ ਸ਼ਖਸ ਵੱਲ ਹਾਜ਼ਰ ਥੀ ਗਿਆ। ਬੋਨੇ ਨੇ ਮਲਿਕਾ ਕੋ ਪੁੱਛਿਆ ਕਿ ਕਿਆ ਮੇਰਾ ਨਾਮ ਪਤਾ ਚੱਲ ਸਕੇ? ਮਲਿਕਾ ਲਿਖੇ ਹੋਏ ਨਾਮ ਪੜਦੀ ਗਈ ਕਿ ਕਿਆ ਤੇਰਾ ਨਾਮ ਭੋਲਾ ਹੈ? ਬੋਨੇ ਨੇ ਇਨਕਾਰ ਚ ਕੀਤਾ ਤੇ ਖਿਲਣ ਲੱਗਾ। ਮਲਿਕਾ ਨੇ ਦੂਜਾ ਨਾਮ ਟਾਂਕਣ ਦਾ ਸਾਖਾ, ਉਹ ਵੀ ਬੋਨੇ ਨੇ ਮਨਾ ਕਰ ਦਿੱਤਾ ਕਿ ਇਹ ਨਾਮ ਹੁੰਦਾ ਕਹਿ ਨੀ। ਮਲਿਕਾ ਨੇ ਹਿੱਕ ਹਿੱਕ ਕਰ ਸਾਰੇ ਨਾਮ ਬੋਲੇ, ਪਰਮਾ, ਸੋਮ, ਸ਼ੀਤਲ, ਰਬੜੀ, ਜੀਵਨ, ਪਰ ਬੋਨਾ ਹਰ ਨਾਮ ਸੁਣ ਕੇ ਖਿਲਦਾ ਤੇ ਇਨਕਾਰ ਚ ਕਰੇਂਦਾ। ਜਿਤਨੇ ਵੀ ਨਾਮ ਮਲਿਕਾ ਦੀ ਜਾਣਕਾਰੀ ਵਿਚ ਹਨ ਉਹ ਖਤਮ ਥੀ ਗਏ। ਬੋਨੇ ਨੇ ਆਖਿਆ, ਅੱਜ ਵਾਸਤੇ ਇਤਨਾ ਹੀ, ਮੈਂ ਕੱਲ ਵੱਲ ਆਸਾ, ਤੁਸਾਂ ਆਪਣੀ ਜਾਣਕਾਰੀ ਮੁਕੰਮਲ ਰਖਾਏ। ਅਗਲੇ ਦੀਵਾਰ ਮਲਿਕਾ ਨੇ ਆਪਣੇ ਗੁਲਾਮ ਕੋ ਹੁਕਮ ਦਿੱਤਾ ਕਿ ਉਹ ਆਸੇ ਪਾਸੇ ਦੇ ਬਏ ਇਲਾਕੇ ਵਿਚ ਵੰਜ ਕੇ ਬਏ ਨਾਮ ਇਕੱਠੇ ਕਰਕੇ ਲਿਖ ਕੇ ਆਵੇ। ਗੁਲਾਮ ਸਾਰਾ ਡੀ ਘੁੰਮ ਫਿਰ ਕੇ ਡੇਗ ਸਾਰੇ ਨਾਮ ਇਕੱਠੇ ਕਰ ਗਿਨ ਆਏ। ਉਨਾ ਬੇਨਾਮਾ ਦੀ ਲਿਸਟ ਬਣਾ ਕੇ ਮਲਿਕਾ ਕੋ ਦੇ ਦਿੱਤੀ। ਸ਼ਾਮ ਥੀ ਵੰਦੇ ਬਾਅਦ ਨੰਨਾ ਸ਼ਖਸ ਬੋਨਾ ਵੱਲ ਆ ਗਿਆ। ਮਲਿਕਾ ਆਪਣੀ ਫਹਿਰਿਸਤ ਚਾਹ ਕੇ ਖੜੀ ਹਾਈ, ਸ਼ਾਇਦ ਤੇਰਾ ਨਾਮ ਗੁਲਾਬ ਹੈ। ਬੋਨੇ ਨੇ ਖਿਲਦੇ ਵੇ ਇਨਕਾਰ ਕੀਤਾ, ਇਹ ਮੇਰਾ ਨਾਮ ਕਹਿ ਨੀ। ਮਲਿਕਾ ਨੇ ਬਏ ਕੁਝ ਨਾਮ ਪੜੇ, ਸੀਰੀ, ਛੋਟੂ, ਚੰਦੂ, ਪਰ ਹਰ ਵਾਰ ਬੋਨੇ ਸ਼ਖਸ ਦਾ ਇੱਕੋ ਜਵਾਬ ਆਈ ਕਿ ਇਹ ਮੇਰਾ ਨਾਮ ਨਹੀਂ। ਫਹਿਰਿਸਤ ਵਿਚ ਲਿਖੇ ਗਏ ਸਾਰੇ ਨਾਮ ਬੋਨੇ ਸ਼ਖਸ ਦੇ ਕਹਿਣਾ ਹਨ। ਬੋਨੇ ਨੇ ਆਖਿਆ, ਹੁਣ ਕੱਲ ਦਾ ਡੀ ਆਖਰੀ ਡੀ ਹੈ, ਮੈਂ ਕੱਲ ਵੱਲ ਆਸਾ, ਮੇਕੂ ਨਹੀਂ ਲੱਗਦਾ ਕਿ ਤੁਸਾਂ ਆਪਣੇ ਬੱਚੇ ਕੋ ਮੇਰੇ ਕੋਲੋਂ ਬਚਾ ਗਿਨਸੋ। ਮਲਿਕਾ ਪਰੇਸ਼ਾਨ ਥੀ ਗਈ। ਅਗਲੇ ਦਿਨ ਮਲਿਕਾ ਨੇ ਆਪਣੇ ਸਿਪਾਹੀ ਕੰਨੂ ਇੱਕ ਅਜੀਬ ਜਿਹੀ ਗੱਲ ਸੁਣੀ।
सिपाही ने

0: ਆਖਿਆ ਕਿ ਉਹ ਇੱਕ ਵੀ ਨਵਾਂ ਨਾਮ ਨਾ ਗੋਲ ਸਕਿਆ। ਪਰ ਜਿਹੜੇ ਵੇਲੇ ਉਹ ਜੰਗਲ ਵਿਚ ਗੁਜ਼ਰਦਾ ਪਿਆ ਹੈ, ਹੁਣੇ ਇੱਕ ਪਹਾੜੀ ਡਿੱਠੀ ਤੇ ਹੁੰਦੇ ਨਾਲ ਇੱਕ ਛੋਟਾ ਜਿਹਾ ਘਰ ਹੈ। ਘਰ ਦੇ ਬਾਹਰ ਭਾ ਬਲਦੀ ਪਈ ਹੈ ਤੇ ਹੂੰ ਭਾ ਦੇ ਨਾਲ ਇੱਕ ਛੋਟਾ ਜਿਹਾ ਬੋਨਾ ਸ਼ਖਸ ਇੱਕ ਲੱਤ ਦੇ ਉੱਤੇ ਨੱਚਦਾ ਪਿਆ ਹੈ ਤੇ ਨਾਲ ਨਾਲ ਗਾਵਣ ਵੀ ਗਾਉਂਦਾ ਹੈ। ਅੱਜ ਮੈਂ ਨੱਚਸਾਂ ਤੇ ਕੱਲ ਮੈਂ ਗਾਸਾਂ, ਕਿਉਂਕਿ ਕੱਲ ਮੇਰੇ ਕੋਲ ਮਲਿਕਾ ਦਾ ਬੱਚਾ ਹੋ ਸੀ। ਮੇਕੋ ਖੁਸ਼ੀ ਹੈ ਕਿ ਕੋਈ ਵੀ ਨਹੀਂ ਜਾਣਦਾ ਕਿ ਮੇਰਾ ਨਾਂ ਰੰਪਲ ਸਟੀਲ ਹੈ। ਉਹ ਬਹੁ ਦੇਰ ਤੋਂ ਨੀ ਨੱਚਦਾ ਟੱਪਦਾ ਰਹਿ ਗਿਆ। ਮਲਿਕਾ ਇਹ ਸੁਣ ਕੇ ਬਹੁ ਖੁਸ਼ ਥੀ ਗਈ ਤੇ ਆਖਿਓ, ਮੇਰੇ ਕਾਬਿਲ ਸਿਪਾਹੀ, ਤੇਕੂ ਨਹੀਂ ਪਤਾ ਕਿ ਇਹ ਕਿਤੀ ਵੱਡੀ ਖੁਸ਼ਖਬਰੀ ਹੈ। ਮੇਕੂ ਇਹ ਸੁਣ ਕੇ ਕਿਤਨਾ ਸੁਕੂਨ ਮਿਲਿਆ, ਮੈਂ ਦੱਸ ਨਿਮੀ ਸਕਦੀ। ਮਲਿਕਾ ਨੇ ਖੁਸ਼ੀ ਖੁਸ਼ੀ ਆਪਣੇ ਗਲੇ ਤੂੰ ਹਾਰ ਲਹਾਇਆ ਤੇ ਫੋਹਰਨ ਆਪਣੇ ਸਿਪਾਹੀ ਕੋ ਦੇ ਦਿੱਤਾ। ਸਿਪਾਹੀ ਦੇ ਵਹਿੰਦੇ ਹੀ ਕੁਛ ਦੇਰ ਬਾਅਦ ਉਹ ਬੋਨਾ ਸ਼ਖਸ ਰੋਸ਼ਨੀ ਦੇ ਨਾਲ ਵੱਲ ਨਮੂਦਾਰ ਥੀਆ ਤੇ ਪੁੱਛਿਆ, ਹਾਂ ਮਲਿਕਾ ਆਲਿਆ, ਤੇ ਦੱਸੋ ਕਿ ਕਿਆ ਹੈ ਮੇਰਾ ਨਾਮ। ਮਲਿਕਾ ਨੇ ਪਹਿਲੇ ਜਾਨ ਬੁੱਝ ਕੇ ਇੱਕ ਗਲਤ ਨਾਮ ਦੱਸਾ, ਤੇਰਾ ਨਾਮ ਹੈ ਜੈਕ। ਬੋਨਾ ਖਿਲਣ ਲੱਗਾ, ਨਹੀਂ ਇਹ ਮੇਰਾ ਨਾਮ ਕੈਨੀ। ਅੱਛਾ ਵੱਲ ਹੈਰੀ ਤੇਰਾ ਨਾਮ ਹੈ, ਮਲਿਕਾ ਨੇ ਆਖਿਆ। ਬੋਨੇ ਦਾ ਜਵਾਬ ਹੈ ਬਿਲਕੁਲ ਨਹੀਂ। ਹੁਣ ਮਲਿਕਾ ਨੇ ਬੋਨੇ ਕੋ ਆਖਿਆ ਕਿ ਤੇਰਾ ਨਾਮ ਹੈ ਰੰਪਲ ਸਟੀਲ। ਰੰਪਲ ਸਟੀਲ ਸੁਣਦੇ ਹੀ ਬੋਨਾ ਸ਼ਖਸ ਹੈਰਾਨ ਥੀ ਗਿਆ, ਤੁਹਾਕੂ ਮੇਰਾ ਨਾਮ ਕੈ ਦਸਾਇਆ। ਉਸ ਗੁੱਸੇ ਨਾਲ ਆਪਣਾ ਪੈਰ ਜ਼ਮੀਨ ਤੇ ਮਾਰਾ ਤੇ ਹੁੰਦਾ ਗੋਡਾ ਟੁੱਟ ਗਿਆ ਤੇ ਉਹ ਜ਼ਮੀਨ ਤੇ ਢਹਿ ਪਿਆ। ਵੱਲਾ ਹੂੰ ਆਪਣੇ ਖੱਬੇ ਪੈਰ ਕੋ ਇਤਨੀ ਜ਼ੋਰ ਨਾਲ ਛਿੱਕਿਆ ਕਿ ਉਹ ਡੂ ਹਿੱਸਿਆਂ ਵਿਚ ਤਕਸੀਮ ਥੀ ਗਿਆ। ਹੂੰ ਵੇਲੇ ਹੀ ਰੋਸ਼ਨੀ ਦੀ ਦਲ ਲਕੀਰ ਚਮਕੀ ਤੇ ਰੰਪਲ ਸਟੀਲ ਦਾ ਖਾਤਮਾ ਥੀ ਗਿਆ। ਮਲਿਕਾ ਆਪਣੇ ਬਾਲ ਤੇ ਬਾਦਸ਼ਾਹ ਨਾਲ ਖੁਸ਼ੀ ਖੁਸ਼ੀ ਰਾਵਣ ਲੱਗ ਗਈ।
1: ਮੈਂ ਦਿਆਲ ਚੰਦ ਨਾਰਾਇਣ ਤੁਹਾਡੇ ਸਾਹਮਣੇ ਸਮਾਜਿਕ ਅੰਧਾਰੇ ਕੁਝ ਪੇਸ਼ ਕਰਨਾ ਚਾਹੁੰਦਾ, ਜਰਾ ਆਪ ਗੌਰ ਸੇ ਸੁਣੇਗੇ। ਤੋ ਪਹਿਲਾ ਅੰਧਾਰਾ ਹਯਾ ਕਹਿਣੀ, ਵਫਾ ਕਹਿਣੀ, ਗਰੀਬਾਂ ਤੇ ਦਇਆ ਕਹਿਣੀ, ਇੱਥਾਂ ਲੁੱਟਮਾਰ ਡਾਢੀ ਹੈ ਤੇ ਮਿਲਦੀ ਵੀ ਸਜ਼ਾ ਕਹਿਣੀ, ਤੇ ਹੁੰਦੀ ਕੋਈ ਨਹੀਂ ਸੁਣਦਾ ਜਿਹਨੇ ਮੂੰਹ ਵਿਚ ਅਲਾਹ ਕਹਿਣੀ, ਅੰਧਾਰਾ ਹੀ ਅੰਧਾਰਾ ਹੈ ਕਿਸੇ ਵੀ ਸੋਝਲਾ ਕਹਿਣੀ। ਇੱਕ ਵਿਆਹ ਅੰਧਾਰਾ ਸੁਣੋ, ਇਲੈਕਸ਼ਨ ਵਿਚ ਤਾਂ ਨਾਰੇ ਹਨ, ਅਸਾਂ ਪੈਰਸ ਬਣਾ ਦੇ ਸੂ, ਅਸਾਂ ਸਿਵਰ ਪਵਾ ਦੇ ਸੂ, ਨਵੇਂ ਸੜਕਾਂ ਬਣਾ ਦੇ ਸੂ। ਉਹ ਹੈ ਚਾਲ ਬੇਢੰਗੀ ਜੋ ਪਹਿਲੇ ਹੈ ਉਹ ਅਬ ਵੀ ਹੈ। ਉਹ ਹੈ ਚਾਲ ਬੇਢੰਗੀ, ਕਿਸੇ ਲੰਘਣ ਦਾ ਰਾਹ ਕੋਈ, ਅੰਧਾਰਾ ਹੀ ਅੰਧਾਰਾ ਹੈ ਕਿਸੇ ਵੀ ਸੋਝਲਾ ਕਹਿਣੀ। ਇੱਕ ਵਿਆਹ ਅੰਧਾਰਾ, ਕਦੇ ਵਸਲ ਨਹੀਂ ਮਿਲਦੇ, ਵਸਲ ਸਮਝਦੇ ਹੋ ਆਲੂ, ਆਲੂ ਕਹਾ ਦੇਣਾ ਵਸਲ, ਵਸਲ ਪਿਆਜ ਕਹਾ ਦੇਣਾ। ਕਦੇ ਵਸਲ ਨਹੀਂ ਮਿਲਦੇ, ਕਦੇ ਆਲੂ ਦੇ ਹਿਲ ਲਾ ਲੇ, ਗਊ ਮਾਤਾ ਦੇ ਗਾਹ ਦੇ ਵੀ ਕਰੇ ਨਾ ਲੋਕ ਘੁਟਾ ਲੇ। ਕਦੇ ਵਸਲ ਨਹੀਂ ਮਿਲਦੇ, ਕਦੇ ਆਲੂ ਦੇ ਹਿਲ ਲਾ ਲੇ, ਗਊ ਮਾਤਾ ਦੇ ਗਾਹ ਦੇ ਵੀ ਕਰੇ ਨਾ ਲੋਕ ਘੁਟਾ ਲੇ। ਹਰ ਇੱਕ ਜਾ ਭ੍ਰਿਸ਼ਟਾਚਾਰੀ ਹੈ, ਕੋਈ ਦੁੱਧਾ ਧੁਲਿਆ ਕਹਿਣੀ, ਅੰਧਾਰਾ ਹੀ ਅੰਧਾਰਾ ਹੈ ਕਿਸੇ ਵੀ ਸੋਝਲਾ ਕਹਿਣੀ। ਵਿਆਹ ਅੰਧਾਰਾ ਦੇਖੋ, ਕੋਈ ਹੱਕ ਮਾਰ ਦੂਸੇ ਦਾ ਬਣੇ ਦਾ ਪੇ ਨਵੀਂ ਕੋਠੀ, ਕੋਈ ਹੱਕ ਮਾਰ ਦੂਸੇ ਦਾ ਬਣੇ ਦਾ ਪੇ ਨਵੀਂ ਕੋਠੀ, ਕੋਈ ਮਿਹਨਤ ਕਰੇਂਦਾ ਹੈ ਤੇ ਮਿਲਦੀ ਹੈ ਸੁੱਕੀ ਰੋਟੀ। ਲੁੱਟੇ ਨਹੀਂ ਭੈਣ ਕੁੱਟੇ ਨਹੀਂ ਭੈਣ, ਕਰੇਂਦਾ ਕੋਈ ਭਲਾ ਕਹਿਣੀ, ਅੰਧਾਰਾ ਹੀ ਅੰਧਾਰਾ ਹੈ ਕਿਸੇ ਵੀ ਸੋਝਲਾ ਕਹਿਣੀ। ਇੱਕ ਅੰਧਾਰਾ ਦੇਖੋ, ਅੱਜ ਕੱਲ ਬੱਚੇ ਸੰਧਿਆ ਵਗੈਰਾ ਨਹੀਂ ਕਰਨ ਦੇ, ਔਰ ਉਹਨਾਂ ਤੇ ਲਿਖੇ ਮੈਂ ਹਮਨ ਸੰਧਿਆ ਕਰੇਂਦਾ ਨੀ, ਹਮਨ ਸੰਧਿਆ ਕਰੇਂਦਾ ਨੀ ਜਿਹੜਾ ਹੱਥਾਂ ਦਾ ਹੈ ਪਾਲਿਆ, ਹਮਨ ਸੰਧਿਆ ਕਰੇਂਦਾ ਨੀ ਜਿਹੜਾ ਹੱਥਾਂ ਦਾ ਹੈ ਪਾਲਿਆ। ਉਮਰ ਕੱਚੀ ਹੈ ਬਲਦੇ ਆਖਦੇ ਆਤੀ ਕੇ ਖੱਡਾ ਲਾ, ਹਮਨ ਸੰਧਿਆ ਕਰੇਂਦਾ ਨੀ ਜਿਹੜਾ ਹੱਥਾਂ ਦਾ ਹੈ ਪਾਲਿਆ। ਉਮਰ ਕੱਚੀ ਹੈ ਬਲਵੀ ਆਖਦੇ ਆਤੀ ਕੇ ਖੰਡਾ ਲਾ, ਜਿੱਥਾਂ ਦੇਖੋ ਹੈ ਬੇਸ਼ਰਮੀ ਕਿਸੇ ਸ਼ਰਮੋ ਹਯਾ ਕਹਿਣੀ, ਅੰਧਾਰਾ ਹੀ ਅੰਧਾਰਾ ਹੈ ਕਿੱਥੇ ਵੀ ਸੋਝਲਾ ਕਹਿਣੀ। ਇੱਕ ਅੰਧਾਰਾ ਬੜਾ, ਨਾ ਮਾਰੋ ਪੇਟ ਦੇ ਅੰਦਰ, ਨਾ ਮਾਰੋ ਪੇਟ ਦੇ ਅੰਦਰ ਅਲਟਰਾਸਾਊਂਡ ਕਰਵਾ ਕੇ, ਨਾ ਮਾਰੋ ਪੇਟ ਦੇ ਅੰਦਰ ਅਲਟਰਾਸਾਊਂਡ ਕਰਵਾ ਕੇ, ਬਣੋ ਨਾ ਪਾਪ ਦੇ ਭਾਗੀ ਕੱਚੀ ਕਲੀ ਕੋ ਤੜਪਾ ਕੇ, ਨਾ ਬਣੋ ਪਾਪ ਦੇ ਭਾਗੀ ਕੱਚੀ ਕਲੀ ਕੋ ਤੜਪਾ ਕੇ। ਮੈਂ ਕੰਨਿਆ ਹਾਂ, ਮੈਂ ਕਮਸਨ ਹਾਂ, ਮੇਰੇ ਮੂੰਹ ਚ ਅਲਾ ਕਹਿਣੀ, ਅੰਧਾਰਾ ਹੀ ਅੰਧਾਰਾ ਹੈ ਕਿੱਥੇ ਵੀ ਸੋਝਲਾ ਕਹਿਣੀ। ਹੁਣ ਇਲਤਜਾ ਕੀਤੀ ਹੈ ਸਵਾਮੀ ਦਯਾਨੰਦ ਕੋ, ਹੁਣ ਆ ਸਵਾਮੀ ਦਯਾਨੰਦ ਆ, ਹੁਣ ਆ ਸਵਾਮੀ ਦਯਾਨੰਦ ਆ, ਤੇਰੀ ਡਾਢੀ ਜ਼ਰੂਰਤ ਹੈ। ਹੁਣ ਆ ਸਵਾਮੀ ਦਯਾਨੰਦ ਆ ਤੇਰੀ ਦਾੜੀ ਜ਼ਰੂਰਤ ਹੈ ਅੰਧੀ ਸ਼ਰਧਾ ਹੈ ਹਰ ਜਾਤੇ ਦਿਲਾਂ ਵਿੱਚ ਵੀ ਕਦੂਰਤ ਹੈ ਅੰਧੀ ਸ਼ਰਧਾ ਹੈ ਹਰ ਜਾਤੇ ਦਿਲਾਂ ਵਿੱਚ ਵੀ ਕਦੂਰਤ ਹੈ ਇਥਾਂ ਸਵਾਮੀ ਬਹੁ ਆ ਗਏ ਇਥਾਂ ਸਵਾਮੀ ਬਹੁ ਆ ਗਏ ਮਗਰ ਤੇਰੇ ਜਿਆ ਕਹਿਣੀ ਅੰਧਾਰਾ ਹੀ ਅੰਧਾਰਾ ਹੈ ਕਿਥੇ ਵੀ ਸੋਝਲਾ ਕਹਿਣੀ ਅੰਧਾਰਾ ਹੀ ਅੰਧਾਰਾ ਹੈ ਆਖਰੀ ਬੰਦ ਨਾਰੰਗ ਕਰਨਾ ਸੱਚੀ ਗੱਲ ਨਾਰੰਗ ਕਰਨਾ ਸੱਚੀ ਗੱਲ ਕਿਆ ਤੂੰ ਨੇਕ ਨੀ ਅਥਈ ਨਾਰੰਗ ਕਰਨਾ ਸੱਚੀ ਗੱਲ ਕਿਆ ਤੂੰ ਨੇਕ ਨੀ ਅਥਈ ਨਸੀਹਤ ਬੇਗ ਪਿਆਰੇ ਨੀ ਮਗਰ ਖੁਦ ਤੂੰ ਫਸੀ ਅਥਈ ਇਥਾਂ ਸੱਚਕੂੜ ਆਖਣ ਦੀ ਰਤੀ ਭਰ ਵੀ ਜਗਾ ਕਹਿਣੀ ਇਥਾਂ ਸੱਚਕੂੜ ਆਖਣ ਦੀ ਰਤੀ ਭਰ ਵੀ ਜਗਾ ਕਹਿਣੀ ਅੰਧਾਰਾ ਹੀ ਅੰਧਾਰਾ ਹੈ ਕਿਥੇ ਵੀ ਸੋਝਲਾ ਕਹਿਣੀ ਅੰਧਾਰਾ ਹੀ ਅੰਧਾਰਾ ਹੈ ਕਿਥੇ ਵੀ ਸੋਝਲਾ ਕਹਿਣੀ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਵਫ਼ਾਦਾਰ ਵੀ ਬੇਵਫਾ ਥੀਂਦਾ ਵੇਂਦੇ ਆਦਨ ਵੰਡ ਖਾਓ ਆਦਨ ਵੰਡ ਖਾਓ ਸਦਾ ਖੰਡ ਖਾਓ ਕੋਈ ਰੋਂਦਾ ਆਵੇ ਤਾਂ ਹੁਕੂ ਰਹਾਓ ਆਦਨ ਵੰਡ ਖਾਓ ਸਦਾ ਖੰਡ ਖਾਓ ਕੋਈ ਰੋਂਦਾ ਆਵੇ ਤਾਂ ਹੁਕੂ ਰਹਾਓ ਕੋਈ ਬੇਗ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਬੇਗ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਦੇਖੋ ਸੜਕੇ ਸਵਾਦ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਨਹੀਂ ਖਤਮ ਥੀਂਦੇ ਇਹ ਦੁਨੀਆਂ ਦੇ ਧੰਦੇ ਨਹੀਂ ਖਤਮ ਥੀਂਦੇ ਇਹ ਦੁਨੀਆਂ ਦੇ ਧੰਦੇ ਜਹਾਂ ਵਿੱਚ ਤੂੰ ਰਾਣੀ ਜਹਾਂ ਵਿੱਚ ਤੂੰ ਰਾਣੀ ਕੰਮ ਕਰ ਤੂੰ ਚੰਗੇ ਕੋਈ ਬੇਗ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਬੇਗ ਡਿੱਠੇ ਬੜਾ ਖੁਸ਼ਪਾ ਥੀਂਦੇ ਕੋਈ ਦੇਖੋ ਸੜਕੇ ਸਵਾਦ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਇਹ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਹੈ ਮਖਲੂਕ ਰੱਬ ਦੀ ਇਹ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਹੈ ਮਖਲੂਕ ਰੱਬ ਦੀ ਹਿੰਨ ਭਾਈ ਭਾਈ ਮਗਰ ਅੱਜ ਦਾ ਇਨਸਾਨ ਭੁੱਲ ਗਏ ਖੁਦਾ ਕੋ ਮਗਰ ਅੱਜ ਦਾ ਇਨਸਾਨ ਭੁੱਲ ਗਏ ਖੁਦਾ ਕੋ ਕਿ ਬੰਦਾ ਵੀ ਹੁਣ ਖੁਦ ਖੁਦਾ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਆਖਰੀ ਬੰਦ ਨਾਰਿੰਗ ਇਹ ਦੁਨੀਆਂ ਵੀ ਹੈ ਇੱਕ ਤਮਾਸ਼ਾ ਨਾਰਿੰਗ ਇਹ ਦੁਨੀਆਂ ਵੀ ਹੈ ਇੱਕ ਤਮਾਸ਼ਾ ਕਦਈ ਹੈ ਰੁਪਈਆ ਕਦਈ ਤੋਲਾ ਮਾਸ਼ਾ ਇਹ ਨਾਰਿੰਗ ਦੁਨੀਆਂ ਵੀ ਹੈ ਇੱਕ ਤਮਾਸ਼ਾ ਕਦਈ ਹੈ ਰੁਪਈਆ ਕਦਈ ਤੋਲਾ ਮਾਸ਼ਾ ਪਰਾਇਆ ਤੋਂ ਵੱਲ ਵੀ ਪਰਾਇਆ ਇਹ ਹੁੰਦੇ ਪਰਾਇਆ ਤੋਂ ਵੱਲ ਵੀ ਪਰਾਇਆ ਇਹ ਹੁੰਦੇ ਮਗਰ ਅੱਜ ਤਾਂ ਆਪਣਾ ਜੁਦਾ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਪਤਾ ਨਹੀਂ ਕਿ ਦੁਨੀਆਂ ਕੋ ਕਿਆ ਥੀਂਦਾ ਵੇਂਦੇ ਇਹ ਦਸਿਸ਼ਾ ਕਿ ਭਗਵਾਨ ਇਨਸਾਨ ਕੋ ਭਗਵਾਨ ਇਨਸਾਨ ਕੋ ਕਹਿ ਰਿਹਾ ਦੁਨੀਆਂ ਦਾ ਅੱਜਕਲ ਖੁਦਾ ਬਣ ਗਿਆ ਹੈ ਭਗਵਾਨ ਕਹਿ ਰਿਹਾ ਦੁਨੀਆਂ ਦਾ ਅੱਜਕਲ ਖੁਦਾ ਬਣ ਗਿਆ ਹੈ ਬਣਾਇਆ ਹੈ ਕਿਆ ਤੇ ਕਿਆ ਬਣ ਗਿਆ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਤੇਰੇ ਅਮ ਰਾਜ ਹਨ ਅਮ ਅਵਸਤੂ ਕਾਲੇ ਅਜਬ ਢੰਗ ਦੇ ਹਨ ਤੇਰੇ ਚਾਲ ਚਾਲੇ ਤੇਰੇ ਅਮ ਰਾਜ ਹਨ ਅਮਾਵਸਤੂ ਕਾਲੇ ਤਬਰ ਤੇ ਛੁਰੀਆਂ ਸਿਨਾ ਔਰ ਭਾਲੇ ਕਰੇਂਦੀ ਪੜੋਸੀ ਦਾ ਦਿਲ ਛਾਲੇ ਛਾਲੇ ਤਬਰ ਤੇ ਛੁਰੀਆਂ ਸਿਨਾ ਤੇ ਭਾਲੇ ਕਰੇਂਦੀ ਪੜੋਸੀ ਦਾ ਦਿਲ ਛਾਲੇ ਛਾਲੇ ਤੇਰੀ ਦੇਖ ਹਾਲਤ ਦੁਖੀ ਹੋ ਰਿਹਾ ਹਾਂ ਤੇਰੀ ਅਕਲ ਤੇ ਮੈਂ ਲਹੂ ਰੋ ਰਿਹਾ ਤਾਂ ਤੇਰੀ ਦੇਖ ਹਾਲਤ ਦੁਖੀ ਹੋ ਰਿਹਾ ਹਾਂ ਤੇਰੀ ਅਕਲ ਤੇ ਮੈਂ ਲਹੂ ਰੋ ਰਿਹਾ ਹਾਂ ਚਲੇਂਦਾ ਹੈ ਛੁਰੀਆਂ ਮੇਰਾ ਨਾਮ ਗਿਣ ਕੇ ਚਲੇਂਦਾ ਹੈ ਛੁਰੀਆਂ ਮੇਰਾ ਨਾਮ ਗਿਣ ਕੇ ਬਣੇਂਦਾ ਹੈ ਫਿਰਕੇ ਮੇਰਾ ਨਾਮ ਗਿਣ ਕੇ ਲੜੇਂਦਾ ਹੈ ਸਭ ਕੋ ਮੇਰਾ ਨਾਮ ਗਿਣ ਕੇ ਦੁਖੇਂਦਾ ਹੈ ਦਿਲ ਤੂੰ ਮੇਰਾ ਨਾਮ ਗਿਣ ਕੇ ਜਿਹਦੀ ਵਜ੍ਹਾ ਭਾਈ ਦੀ ਖਾਤਰ ਛੁਰੀ ਹੈ ਤੇਰੀ ਪਿਆਰੇ ਆਦਤ ਬਹੁਤ ਹੀ ਬੁਰੀ ਹੈ ਲੜੇਂਦਾ ਹੈ ਸਭ ਕੋ ਮੇਰਾ ਨਾਮ ਗਿਣ ਕੇ ਦੁਖੇਂਦਾ ਹੈ ਦਿਲ ਤੂੰ ਮੇਰਾ ਨਾਮ ਗਿਣ ਕੇ ਜਿਹਦੀ ਵਜ੍ਹਾ ਭਾਈ ਦੀ ਖਾਤਰ ਛੁਰੀ ਹੈ ਤੇਰੀ ਪਿਆਰੇ ਆਦਤ ਬਹੁਤ ਹੀ ਬੁਰੀ ਹੈ ਇੱਕ ਡਰ ਰੱਖੋ ਮਸਜਿਦ ਵਿੱਚ ਸਿਰ ਕੁ ਝੁਕਾ ਨਾ ਝੁਕਾ ਤੂੰ ਮਸਜਿਦ ਵਿੱਚ ਸਿਰ ਕੁ ਝੁਕਾ ਨਾ ਝੁਕਾ ਤੂੰ ਗੁਰੂ ਦਰ ਤੇ ਮੱਥਾ ਘਿਸਾ ਨਾ ਘਿਸਾ ਤੂੰ ਮੰਦਰ ਵਿੱਚ ਘੰਟੇ ਵਜਾ ਨਾ ਵਜਾ ਤੂੰ ਮਗਰ ਦਿਲ ਨਾ ਹਰਗਜ਼ ਕਹੀਂ ਦਾ ਰੁਖਾ ਤੂੰ ਮਸਜਿਦ ਵਿੱਚ ਸਿਰ ਕੁ ਝੁਕਾ ਨਾ ਝੁਕਾ ਤੂੰ ਗੁਰੂ ਦਰ ਤੇ ਮੱਥਾ ਘਿਸਾ ਨਾ ਘਿਸਾ ਤੂੰ ਮੰਦਰ ਵਿੱਚ ਘੰਟੇ ਵਜਾ ਨਾ ਵਜਾ ਤੂੰ ਮਗਰ ਦਿਲ ਨਾ ਹਰਗਜ਼ ਕਹੀਂ ਦਾ ਰੁਖਾ ਤੂੰ ਖੁਦਾਈ ਦੇ ਦਿਲ ਵਿੱਚ ਠਿਕਾਣਾ ਹੈ ਮੇਰਾ ਤੂੰ ਖਲਕਾ ਤੇ ਬਣ ਜਾ ਮੈਂ ਬਣੂੰਗਾ ਮੈਂ ਤੇਰਾ ਖੁਦਾਈ ਦੇ ਦਿਲ ਵਿੱਚ ਠਿਕਾਣਾ ਹੈ ਮੇਰਾ ਤੂੰ ਖਲਕਤ ਦਾ ਬਣ ਜਾ ਬਣਾਂਗਾ ਮੈਂ ਤੇਰਾ ਤੂੰ ਕਿਹ ਕੁ ਹੈ ਆਖਿਰ ਚੜਾਵੇ ਚੜਾਤਾ ਮੰਦਰ ਚ ਜਾ ਕੇ ਚੜਾਵੇ ਚੜਾਉਂਦੇ ਫਿਰ ਉਹ ਮੰਨਤਾ ਮੰਦਰ ਤੂੰ ਕਿਹ ਕੁ ਹੈ ਆਖਿਰ ਚੜਾਵੇ ਚੜਾਦਾ ਕਿਹ ਕੁ ਫੂਲ ਕਿਹ ਕੁ ਭੇਂਟ ਫੁੱਲਾਂ ਦੀ ਦੇ ਕੇ ਰਿਝਾਂਦਾ ਬਣ ਕੇ ਫਿਰ ਇਹ ਵੀ ਗੁਨਾਹ ਛੁਪਾਉਂਦਾ ਬਣ ਕੇ ਫਰੇ ਵੀ ਗੁਨਾਹ ਛਪਾਉਂਦਾ ਤੋ ਮੇਕ ਵੀ ਆ ਕਰੇ ਰਿਸ਼ਵਤ ਖਵੇਂਦਾ।

ਮੇਰੀ ਮਾਲਾ ਨਾ ਕੁਝ ਵੀ ਹੈ ਕੀਤਾ ਜੇਕਰ ਜ਼ਖਮ ਕੋਈ ਨਾ ਹੁਣ ਤੱਕ ਹੀ ਸੀਤਾ ਫਕਤ ਫੇਰੀ ਮਾਲਾ ਨਾ ਕੁਝ ਵੀ ਹੈ ਕੀਤਾ ਨਾਰੰਗ ਤੂੰ ਗੁਲਸ਼ਨ ਦੀ ਰੌਣਕ ਵਧਾ ਲੇ ਨਾਰੰਗ ਤੂੰ ਗੁਲਸ਼ਨ ਦੀ ਰੌਣਕ ਵਧਾ ਲੇ ਫੁਲਾਂ ਵਾਂਗ ਆਪਣੀ ਖੁਸ਼ਬੂ ਲੁਟਾ ਲੇ ਖੁਸ਼ ਥੀ ਕੇ ਤੂੰ ਖੁਸ਼ ਥੀ ਕੇ ਹਰ ਕਿਸੇ ਕੋ ਖੁਸ਼ੀਆਂ ਦਿਖਾ ਦੇ ਦੁੱਖੇ ਬੰਦੇ ਦਾ ਦੁੱਖੜਾ ਮਿਟਾ ਦੇ ਇਹ ਤੇਰੀ ਭਗਤੀ ਇਹ ਬੰਦਗੀ ਹੈ ਕਿ ਦੁਨੀਆਂ ਤੇ ਆਉਣ ਦਾ ਮਕਸਦ ਹੀ ਹੈ ਨੇਕੀ ਕਰ ਨਾ ਸੰਗ ਸੰਗੋੜ ਜੋਦਮ ਜਿਵੇਂ ਖੀਰ ਬਲੋੜ ਨੇਕੀ ਕਰ ਨਾ ਸੰਗ ਸੰਗੋੜ ਜੋਦਮ ਜਿਵੇਂ ਖੀਰ ਬਲੋੜ ਨੇਕੀ ਕਰ ਤਾਂ ਖੂਹੇ ਸੱਟ ਨੇਕੀ ਕਰ ਤਾਂ ਖੂਹੇ ਚ ਸੱਟ ਚੰਗਾ ਕੰਮ ਤੂੰ ਕਰ ਝੱਟ ਪੱਟ ਗੰਦੇ ਕੰਮ ਵਿਚ ਸੋਚ ਵਿਚਾਰ ਗੰਦੀ ਸੰਗਤ ਦੇਸੀ ਬੋੜ ਨੇਕੀ ਕਰ ਨਾ ਸੰਗ ਸੰਗੋੜ ਮਾਂ ਪਿਓ ਕੋ ਨਾ ਸਮਝੀ ਬੋਝ ਮਾਂ ਪਿਓ ਹੋਈ ਇੱਕ ਨਿੰਮ ਦਾ ਪੇੜ ਮਾਂ ਪਿਓ ਕੋ ਨਾ ਸਮਝੀ ਬੋਝ ਮਾਂ ਪਿਓ ਹੋਈ ਇੱਕ ਨਿੰਮ ਦਾ ਪੇੜ ਠੰਡੀ ਵਾਦੇ ਦੇਸਨ ਝੋਲੇ ਭਾਵੇਂ ਕਿਤਨੇ ਨਾ ਦੋਣ ਤਰੋੜ ਮਾਂ ਪਿਓ ਕੋ ਬੋਝ ਨਾ ਸਮਝੇ ਬਈ ਇਹ ਨਿੰਮ ਦਾ ਪੇੜ ਹੈ ਕਿ ਜਿਸ ਤਰ੍ਹਾਂ ਸਾਰੀ ਉਮਰ ਤੁਹਾਡੇ ਹਵਾਲੇ ਦੇਸੀ ਔਰ ਦੰਦਵਾਣੀ ਦੇਸੀ ਦਾਤਰੋਂ ਕੋਈ ਤਾਂ ਨਾ ਮਾਂ ਪਿਓ ਕੋ ਨਾ ਸਮਝੀ ਬੋਝ ਮਾਂ ਪਿਓ ਹੋਈ ਇੱਕ ਨਿੰਮ ਦਾ ਪੇੜ ਠੰਡੀ ਵਾਦੇ ਦੇਸਨ ਝੋਲੇ ਭਾਵੇਂ ਕਿਤਨੇ ਦੰਦਵਾਣ ਤਰੋੜ ਨੇਕੀ ਕਰ ਨਾ ਸੰਗ ਸੰਗੋੜ ਪਾਣੀ ਵਿਚ ਨਾ ਮਾਰ ਮਧਾਣੀ ਪਾਣੀ ਵਿਚ ਨਾ ਮਾਰ ਮਧਾਣੀ ਇਹ ਦੁਨੀਆ ਏ ਖਾਬ ਕਹਾਣੀ ਹੱਥ ਮਰੇ ਨੀ ਚਾਰ ਚੁਫੇਰੇ ਹੱਥ ਮਰੇ ਨੀ ਚਾਰ ਚੁਫੇਰੇ ਔਤਰਕਦੀ ਨਾ ਵੱਡੀ ਜੋੜ ਨੇਕੀ ਕਰ ਨਾ ਸੰਗ ਸੰਗੋੜ ਸੂਰਤ ਦਾ ਤੂੰ ਮਾਣ ਕਰੇ ਨੀ ਸੂਰਤ ਦਾ ਤੂੰ ਮਾਣ ਕਰੇ ਨੀ ਸੀਰਤ ਕੋ ਪਿਆਲੇ ਦੇ ਸੀਰਤ ਕੋ ਪਿਆਲੇ ਦੀ ਧੱਕੇ ਦੇ ਨੀ ਸੂਰਤ ਦਾ ਤੂੰ ਮਾਣ ਕਰੇ ਨੀ ਸੀਰਤ ਕੋ ਪਿਆ ਧੱਕੇ ਦੇ ਨੀ ਜਿਹਦੀ ਖਾਤਰ ਪਾਪ ਕਰੇ ਨੀ ਉਹ ਵੀ ਦੇਸਨ ਤੇ ਕੁਛ ਹੋਰ ਜੋਦਮ ਜਿਵੇਂ ਖੀਰ ਬਲੋੜ ਜੋਦਮ ਜਿਵੇਂ ਖੀਰ ਬਲੋੜ ਹਰ ਹਰ ਕੰਮ ਵਿਚ ਤੂੰ ਖੋੜ ਕਰੇ ਨੀ ਹਰ ਕੰਮ ਵਿਚ ਤੂੰ ਖੋੜ ਕਰੇ ਨੀ ਚੰਗੇ ਕੰਮ ਵਿਚ ਜੰਗੜੇ ਨੀ ਚੰਗੇ ਕੰਮ ਵਿਚ ਜੰਗੜੇ ਡੂਮੋ ਆਏ ਇਹ ਸੰਸਾਰ ਆਪਸ ਦੇ ਵਿਚ ਰੱਖੋ ਪਿਆਰ ਹਿੱਕ ਆਖੇ ਤੇ ਲੂਝਾ ਮੰਨੇ ਡੂਹਾਂ ਦੀ ਏ ਹਿੱਕੋ ਡੋਰ ਨੇਕੀ ਕਰ ਨਾ ਸੰਗ ਸੰਗੋੜ ਇੰਗਲਿਸ਼ ਵਿਚ ਨਾ ਕਰ ਗਿੱਟ ਪਿੱਟ ਇੰਗਲਿਸ਼ ਵਿਚ ਨਾ ਕਰ ਗਿੱਟ ਪਿੱਟ ਆਪਣੀ ਬੋਲੀ ਕਰ ਤੂੰ ਹਿੱਟ ਅੱਧ ਵਲੋੜੀ ਲੱਸੀ ਪੀ ਤੂੰ ਜੋਦਮ ਜਿਵੇਂ ਖੀਰ ਬਲੋੜ ਨੇਕੀ ਕਰ ਨਾ ਸੰਗ ਸੰਗੋੜ ਆਖਰੀ ਬੰਦ ਨਾਰਿੰਗ ਬਣ ਤੂੰ ਵੀ ਇਨਸਾਨ ਨਾਰਿੰਗ ਬਣ ਤੂੰ ਵੀ ਇਨਸਾਨ ਝਿੱਕੇ ਦੀਏ ਉੱਚੀ ਸ਼ਾਨ ਨਾਰਿੰਗ ਬਣ ਤੂੰ ਵੀ ਇਨਸਾਨ ਝਿੱਕੇ ਦੀਏ ਉੱਚੀ ਸ਼ਾਨ ਘਰ ਬੈਠੇ ਨਾ ਖੁਰਸਾ ਕਿਸਮਤ ਇੱਥਾ ਕੋਈ ਨੀ ਕੰਮ ਦੀ ਥੋੜ ਨੇਕੀ ਕਰ ਨਾ ਸੰਗ ਸੰਗੋੜ ਜੋਦਮ ਜਿਵੇਂ ਖੀਰ ਬਲੋੜ ਜੋਦਮ ਜਿਵੇਂ ਖੀਰ ਬਲੋੜ ਵਿਸਾਖੀ ਆਉਣ ਵਾਲੀ ਵਿਸਾਖੀ ਦਾ ਪੁਰਖ ਮਨਾਉਂਦੇ ਵਿਸਾਖੀ ਦਾ ਪੁਰਖ ਬਣਾਓ ਢੋਲ ਢਮਾਕੇ ਭੰਗੜੇ ਪਾਓ ਰਲ ਮਿਲ ਗੀਤ ਖੁਸ਼ੀ ਦੇ ਗਾਓ ਦੁੱਖੇ ਦਾ ਵੀ ਦਰਦ ਮਿਟਾਓ ਬੁੜਦੀ ਮੇਰੀ ਕੰਧੇ ਲਾਓ ਵਿਸਾਖੀ ਦਾ ਪੁਰਬ ਨਿਭਾਓ ਢੋਲ ਢਮਾਕੇ ਭੰਗੜੇ ਪਾਓ ਰਲ ਮਿਲ ਗੀਤ ਖੁਸ਼ੀ ਦੇ ਗਾਓ ਦੁੱਖੇ ਦਾ ਵੀ ਦਰਦ ਮਨਾਓ ਬੁੜਦੀ ਮੇਰੀ ਕੰਧੀ ਲਾਓ ਸ਼ਰਬਤ ਪੀਓ ਸਾਲ ਸਾਲ ਤੱਕ ਉਮਰਾਂ ਜੀਓ ਸੇਬ ਸੰਗਤਰੇ ਦਾ ਰਸ ਪੀਓ ਖਾਓ ਪੀਓ ਮੌਜ ਉਡਾਓ ਬੁੜਦੀ ਬੇਰੀ ਕੰਧੇ ਲਾਓ ਰਾਮ ਬਣੋ ਨਾ ਬਣੋ ਰਾਵਣ ਰਾਮ ਬਣੋ ਨਾ ਬਣੋ ਰਾਵਣ ਛੋੜੋ ਰਾਮ ਬਣੋ ਨਾ ਬਣੋ ਰਾਵਣ ਗਾਲ ਗਾਲ ਤੇ ਕਸਮਾਂ ਚਾਵਣ ਬਲੱਡ ਪ੍ਰੈਸ਼ਰ ਕੋ ਨਾ ਵਧਾਓ ਬੁੜਦੀ ਬੇਰੀ ਕੰਧੀ ਲਾਓ ਬੁੜਦੀ ਬੇਰੀ ਕੰਧੀ ਲਾਓ ਰੂ ਬੱਚੇ ਬਸ ਹੁੰਦੇ ਨੇ ਅੱਛੇ ਰੂ ਬੱਚੇ ਬਸ ਹੁੰਦੇ ਨੇ ਅੱਛੇ ਖਾਣਾ ਪੀਣਾ ਸਭ ਕੁਝ ਬੱਚੇ ਜੇਕਰ ਗਾਲ ਤੋਂ ਆਕੂ ਜੱਚੇ ਉੜਦੀ ਬੇਰੀ ਕੰਧੀ ਲਾਓ ਉੜਦੀ ਬੇਰੀ ਕੰਧੀ ਲਾਓ ਹਿੰਦੂ ਮੁਸਲਿਮ ਭਾਈਚਾਰਾ ਹਿੰਦੂ ਮੁਸਲਿਮ ਭਾਈਚਾਰਾ ਇੱਕ ਦੂਜੇ ਦਾ ਬਣੋ ਸਹਾਰਾ ਇੱਕ ਦੂਜੇ ਬਿਨ ਨਹੀਂ ਗੁਜ਼ਾਰਾ ਰਲ ਮਿਲ ਸਭ ਤਿਉਹਾਰ ਮਨਾਓ ਉੜਦੀ ਬੇਰੀ ਕੰਧੀ ਲਾਓ ਉੜਦੀ ਬੇਰੀ ਕੰਧੀ ਲਾਓ ਝੰਡਾ ਸਦਾ ਲਹਿਰਾਂਦਾ ਰਹੇ ਝੰਡਾ ਸਦਾ ਲਹਿਰਾਂਦਾ ਰਹੇ ਦੁਸ਼ਮਣ ਇੱਥਾਂ ਪੇਰ ਨਾ ਪਾਵੇ ਝੰਡਾ ਸਦਾ ਲਹਿਰਾਂਦਾ ਰਹੇ ਦੁਸ਼ਮਣ ਇੱਥਾਂ ਪੇਰ ਨਾ ਪਾਵੇ ਬਾੜ ਨਾ ਆਪਣੇ ਖੇਤ ਕੋ ਖਾਵੇ ਹੀ ਝੰਡੇ ਦੀ ਸ਼ਾਨ ਵਧਾਓ ਉੜਦੀ ਬੇਰੀ ਕੰਧੀ ਲਾਓ ਉੜਦੀ ਬੇਰੀ ਕੰਧੀ ਲਾਓ ਨਾਰੰਗ ਕੁਝ ਹੈ ਫਰਜ਼ ਵੀ ਸਾਡਾ ਨਾਰੰਗ ਕੁਝ ਹੈ ਫਰਜ਼ ਵੀ ਸਾਡਾ ਸਿਰ ਤੋਂ ਉਤਰੇ ਭਾਰ ਸਾਡਾ
ਨਾਰਾਇਣ ਕੁਝ

ਵੀ ਫਰਜ਼ ਹੈ ਸਾਡਾ, ਸਿਰ ਤੋਂ ਉਤਰੇ ਭਾਰ ਹੈ ਸਾਡਾ। ਜਾਨ ਤੂੰ ਵੱਡੀ ਸ਼ਾਨ ਹਿੰਦ ਦੀ, ਜਾਨ ਤੂੰ ਵੱਡੀ ਸ਼ਾਨ ਹਿੰਦ ਦੀ, ਗੱਦਾਰੇ ਕੋ ਦੂਰ ਭਗਾਓ। ਜੋਨ ਤੂੰ ਵੱਡੀ ਵੱਡੀ ਸ਼ਾਨ ਹਿੰਦ ਦੀ, ਗੱਦਾਰੇ ਕੋ ਮਾਰ ਭਜਾਓ। ਬੁੜਦੀ ਬੇਰੀ ਕੰਧੀ ਲਾਓ, ਬੁੜਦੀ ਬੇਰੀ ਕੰਧੀ ਲਾਓ।

ਨਾਰਿੰਗ ਕੁਝ ਵੀ ਫਰਜ਼ ਹੈ ਸਾਡਾ, ਸਿਰ ਤੋਂ ਉਤਰੇ ਭਾਰ ਹੈ ਸਾਡਾ। ਜਾਨ ਤੂੰ ਵੱਡੀ ਸ਼ਾਨ ਹਿੰਦ ਦੀ, ਜਾਨ ਤੂੰ ਵੱਡੀ ਸ਼ਾਨ ਹਿੰਦ ਦੀ, ਗੱਦਾਰੇ ਕੋ ਦੂਰ ਭਗਾਓ। ਜੋਨ ਤੂੰ ਵੱਡੀ ਵੱਡੀ ਸ਼ਾਨ ਹਿੰਦ ਦੀ, ਗੱਦਾਰੇ ਕੋ ਮਾਰ ਭਜਾਓ। ਬੁੜਦੀ ਬੇਰੀ ਕੰਧੀ ਲਾਓ, ਬੁੜਦੀ ਬੇਰੀ ਕੰਧੀ ਲਾਓ।

ਸਾਮੀਨ ਹੁਣ ਤੁਸੀਂ ਸਮਾਤ ਫਰਮਾਰੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਈ ਦੀ। ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਰਾਇਕੀ ਭਾਸ਼ਾ ਦੇ ਵਿੱਚ ਗੀਤ ਸੰਗੀਤ ਤੇ ਨਾਲੇ ਢੇਰ ਸਾਰੀਆਂ ਜਾਣਕਾਰੀਆਂ। ਦੋਸਤੋ, ਇਹ ਪ੍ਰੋਗਰਾਮ ਤੁਸੀਂ ਰੋਜ਼ ਸੁਣਦੇ ਹੋ 5 ਵਜੇ। ਸ਼ਾਮ ਨੂੰ 5 ਵਜੇ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ। ਚਲੋ ਜੀ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇਸ਼ ਪੰਜਾਬ ਦਾ।

ਸਮੀਨ ਅੱਜ ਦੇ ਦੇਸ ਪੰਜਾਬ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਪੇਸ਼ ਕੀਤੀ ਜਾਏਗੀ ਇੱਕ ਪਿਆਰੀ ਜੀ ਵਾਰਤਾ। ਅੱਜ ਦੀ ਗੱਲ, ਸਾਖਰਤਾ ਮਨੁੱਖ ਦਾ ਤੀਜਾ ਨੇਤਰ। ਇਸ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਾਣਗੀਆਂ ਆਪਣੇ ਦੋਸਤਾਂ ਨਾਲ। ਪ੍ਰੋਗਰਾਮ ਹੋਏਗਾ ਅੱਜ ਦੀ ਗੱਲ। ਅੰਮ੍ਰਿਤਾ ਪ੍ਰੀਤਮ ਦੀ ਲੇਖਣੀ ਦੇ ਉੱਤੇ ਆਧਾਰਿਤ ਇੱਕ ਕਹਾਣੀ ਪੇਸ਼ ਕੀਤੀ ਜਾਏਗੀ ਕੰਜਕ। ਪ੍ਰੋਗਰਾਮ ਹੋਵੇਗਾ ਕਥਾ ਲੋਕ। ਤੇ ਇਸ ਦੇ ਨਾਲ ਹੀ ਦੋਸਤੋ, ਤੁਹਾਡੀ ਪਿਆਰੀਆਂ ਜਿਹੀਆਂ ਚਿੱਠੀਆਂ ਨੂੰ ਅਸੀਂ ਇਸ ਪ੍ਰੋਗਰਾਮ ਚ ਸ਼ਾਮਲ ਕਰਾਂਗੇ ਤੇ ਨਾਲੇ ਹੀ ਤੁਹਾਡੀ ਪਸੰਦ ਦੇ ਗੀਤ ਸੰਗੀਤ ਨਾਲ ਇਸ ਪ੍ਰੋਗਰਾਮ ਨੂੰ ਰੰਗੀਨ ਬਣਾਵਾਂਗੇ। ਸਨ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਦੇਸ ਪੰਜਾਬ ਦੇ ਵਿਚ। ਔਰ ਦੋਸਤੋ, ਹੁਣ ਵੇਲਾ ਹੋ ਰਿਹਾ ਹੈ ਅੱਜ ਦੀ ਗੱਲ ਦਾ। ਧੀ ਭੈਣ ਜੇ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ, ਪੜਾਈ ਅੱਜ ਕੱਲ ਹੈ ਮੇਰੀ ਕਮਾਈ। ਦੋਸਤੋ, ਇਹੋ ਜਿਹੇ ਸਲੋਗਨ ਤੁਸੀਂ ਬੜੀ ਥਾਵਾਂ ਤੇ, ਦੀਵਾਰਾਂ ਤੇ, ਕਾਪੀਆਂ ਤੇ, ਕਿਤਾਬਾਂ ਤੇ, ਅਖਬਾਰਾਂ ਦੇ ਵਿਚ ਪੜੇ ਹੋਣਗੇ, ਆਪਣੇ ਸਿਆਣਿਆਂ ਤੋਂ ਸੁਣੇ ਹੋਣਗੇ। ਸਾਖਰਤਾ ਮਨੁੱਖ ਦਾ ਤੀਜਾ ਨੇਤਰ, ਲਿਟਰੇਸੀ। ਆਖਿਰ ਸਾਖਰਤਾ ਹੈ ਕੀ? ਪੜ੍ਹਨਾ ਲਿਖਣਾ, ਇਹ ਸਾਖਰਤਾ ਦਾ ਇਕ ਰੂਪ ਹੈ। ਦੂਜਾ ਰੂਪ ਹੈ ਦੁਨੀਆਂ ਨੂੰ ਜਾਣਨਾ, ਕੀ, ਕਿਵੇਂ, ਕਿੱਥੇ, ਕਿਸ ਤਰ੍ਹਾਂ, ਕਦੋਂ। ਇਹ ਸਵਾਲ ਜਦੋਂ ਸਾਡੇ ਜ਼ਹਿਨ ਦੇ ਵਿਚ ਪਨਪਨੇ ਸ਼ੁਰੂ ਹੋ ਜਾਂਦੇ ਨੇ, ਮਤਲਬ ਜ਼ਹਿਨ ਸਾਖਰਤਾ ਦੇ ਵੱਲ ਤੁਰ ਪਿਆ ਹੈ। ਦੋਸਤੋ, ਮਨੁੱਖ ਜਾਨਵਰਾਂ ਤੋਂ, ਪੰਛੀਆਂ ਤੋਂ ਵੱਖਰਾ ਕਿਵੇਂ ਹੈ? ਕਿਉਂਕਿ ਉਹ ਸੋਚ ਸਕਦਾ ਹੈ। ਉਹਨੂੰ ਪਰਮਾਤਮਾ ਨੇ ਉਹ ਵੱਲ ਬਖਸ਼ਿਆ ਕਿ ਉਹ ਚੀਜ਼ਾਂ ਨੂੰ ਚੋਣ ਪੜਤਾਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਉਹ ਕੋਸ਼ਿਸ਼ ਕਰਦਾ ਹੈ ਕਿ ਇਹ ਕਿਵੇਂ ਹੋ ਰਿਹਾ ਹੈ, ਧਰਤੀ ਗੋਲ ਕਿਵੇਂ ਘੁੰਮ ਰਹੀ ਹੈ, ਧਰਤੀ ਚਕੋਰ ਨਹੀਂ, ਧਰਤੀ ਗੋਲ ਹੈ, ਸਮੁੰਦਰ ਦੇ ਵਿਚ ਕਿੰਨਾ ਪਾਣੀ ਹੈ ਤੇ ਇਸ ਭਰੇ ਪਾਣੀ ਦੀ ਗਹਿਰਾਈ ਨੂੰ ਕਿਵੇਂ ਮਾਪਿਆ ਜਾ ਸਕਦਾ ਹੈ। 24 ਘੰਟੇ, 7 ਦਿਨ, ਇਹ ਜਿਹੜੀਆਂ ਰੋਟੇਸ਼ਨਸ ਹੁੰਦੀਆਂ ਨੇ, ਡਾਇਰੈਕਸ਼ਨਸ ਨੇ, ਇਹ ਕਿਵੇਂ ਡਾਇਰੈਕਸ਼ਨਸ ਬਣਦੀਆਂ ਨੇ, ਸਾਊਥ, ਨਾਰਥ, ਉੱਤਰ, ਪੂਰਬ, ਪੱਛਮ, ਇਹ ਕਿਵੇਂ ਬਣਦਾ ਹੈ? ਇਸੇ ਕਰਕੇ, ਇਸ ਜਿਗਿਆਸਾ ਦੇ ਕਰਕੇ ਹੀ ਮਨੁੱਖ ਬਾਕੀ ਪ੍ਰਕਿਰਤੀ ਦੇ ਜਾਨਵਰਾਂ ਤੋਂ, ਬਾਕੀ ਪ੍ਰਕਿਰਤੀ ਦੇ ਪੰਛੀਆਂ ਤੋਂ ਵੱਖਰਾ ਹੈ। ਸਾਖਰਤਾ ਯਾਨੀ ਕਿ ਲਿਟਰੇਸੀ, ਯਾਨੀ ਕਿ ਪੜ੍ਹਨਾ ਲਿਖਣਾ, ਇਹ ਮਨੁੱਖ ਦਾ ਤੀਜਾ ਨੇਤਰ ਅਖਵਾਉਂਦਾ ਹੈ। ਕਿਉਂ? ਕਿਉਂਕਿ ਅਸੀਂ ਆਪਣੀ ਅੱਖਾਂ ਨਾਲ ਇਸ ਦੁਨੀਆਂ ਨੂੰ ਦੇਖ ਸਕਦੇ ਹਾਂ, ਪਰ ਇਸ ਦੁਨੀਆਂ ਨੂੰ ਵਧੇਰੇ ਚੰਗੀ ਤਰ੍ਹਾਂ ਨਾਲ ਸਮਝਣ ਲਈ, ਇਹਦੇ ਵਿਚ ਕਿੰਤੂ ਪਰੰਤੂ ਕਰਨ ਲਈ ਤੇ ਇਹਦੀਆਂ ਬਰੀਕੀਆਂ ਨੂੰ ਜਾਣਨ ਲਈ ਪੜ੍ਹਿਆ ਲਿਖਿਆ ਮਨੁੱਖ ਬੜਾ ਢੁਕਵਾਂ ਹੁੰਦਾ ਹੈ। ਤੇ ਪੜਾਈ ਲਿਖਾਈ ਸਾਨੂੰ ਇਕ ਹੋਰ ਨੇਤਰ ਦਿੰਦੀ ਹੈ ਜਿਹਦੇ ਨਾਲ ਅਸੀਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਪਛਾਣ ਸਕਦੇ ਹਾਂ। ਦੋਸਤੋ, ਸਾਖਰਤਾ ਸਿਰਫ ਪੜ੍ਹਨਾ ਲਿਖਣਾ ਜਾਂ ਸਿਗਨੇਚਰ ਕਰਨਾ ਨਹੀਂ, ਸਾਖਰਤਾ ਦਾ ਮਤਲਬ ਹੁੰਦਾ ਮਨੁੱਖ ਨੂੰ ਜਾਣਕਾਰੀ ਹੈ, ਉਹਨੂੰ ਸਮਝ ਹੈ, ਉਹ ਸਵਾਲ ਪੁੱਛ ਸਕਦਾ, ਸਹੀ ਕੀ ਹੈ, ਗਲਤ ਕੀ ਹੈ ਉਹਨੂੰ ਪਤਾ ਹੈ ਤੇ ਸਹੀ ਗਲਤ ਦੇ ਵਿਚ ਫਰਕ ਕਰਨ ਦੀ ਸਮਰੱਥਾ ਵੀ ਉਹਦੇ ਕੋਲ ਹੈ। ਕਿਉਂ ਕਿਹਾ ਜਾਂਦਾ ਹੈ ਪੜਾਈ ਨੂੰ ਤੀਜਾ ਨੇਤਰ? ਉਹ ਇਸ ਕਰਕੇ ਦੋਸਤੋ ਕਿਹਾ ਜਾਂਦਾ ਹੈ ਕਿਉਂਕਿ ਅੱਖਾਂ ਜਿੱਥੇ ਸਾਨੂੰ ਦੁਨੀਆਂ ਦਿਖਾਉਂਦੀਆਂ ਨੇ ਉੱਥੇ ਸਾਖਰਤਾ ਸਾਨੂੰ ਦੁਨੀਆਂ ਨੂੰ ਸਮਝਣ ਦੀ ਸੋਚ ਦਿੰਦੀਆਂ ਨੇ। ਇਸੇ ਕਰਕੇ ਸਾਖਰਤਾ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਬਾਕੀ ਸਾਖਰਤਾ ਜ਼ਰੂਰੀ ਕਿਉਂ ਹੈ? ਹੁਣ ਦੇਖੋ, ਪੈਰ ਪੈਰ ਦੇ ਉੱਤੇ ਸਾਨੂੰ ਅੱਜ ਕੱਲ ਇਹ ਮਹਿਸੂਸ ਹੁੰਦਾ ਕਿ ਪੜਿਆ ਲਿਖਿਆ ਹੋਣਾ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੈ। ਬਿਲਕੁਲ ਸਹੀ ਹੈ ਦੋਸਤੋ। ਹੁਣ ਅਖਬਾਰ ਪੜ੍ਹਨੀ ਹੋਵੇ, ਹੁਣ ਜਿੱਦਾਂ ਕੋਈ ਤੁਹਾਡੇ ਸਰਵੇ ਹੁੰਦਾ ਪਿਆ, ਜੇ ਤੁਸੀਂ ਪੜ੍ਹੇ ਲਿਖੇ ਹੋ ਤੇ ਅਗਲਾ ਬੰਦਾ ਕਹਿੰਦਾ ਜੀ ਆਪਣਾ ਵੋਟਰ ਆਈ ਕਾਰਡ ਦਿਖਾਓ, ਜੀ ਆਪਣਾ ਤੁਸੀਂ ਆਧਾਰ ਕਾਰਡ ਦਿਖਾਓ, ਜੀ ਤੁਸੀਂ ਆਪਣਾ ਪੈਨ ਕਾਰਡ ਦਿਖਾਓ, ਜੇ ਤੁਹਾਨੂੰ ਪਤਾ ਹੋਏਗਾ ਤੇ ਤੁਸੀਂ ਦਿਖਾ ਪਾਓਗੇ। ਅੱਜ ਕੱਲ੍ਹ ਆਪਣੇ ਖਾਤਿਆਂ ਨੂੰ ਲਿੰਕ ਕੀਤਾ ਜਾਂਦਾ ਹੈ, KYC ਕਰਵਾਈ ਜਾਂਦੀ ਹੈ, ਆਪਣੇ ਖਾਤਿਆਂ ਨੂੰ ਆਧਾਰ ਕਾਰਡ ਦੇ ਨਾਲ, ਪੈਨ ਕਾਰਡ ਦੇ ਨਾਲ ਲਿੰਕ ਕੀਤਾ ਜਾਂਦਾ, ਇਹ ਕਿੱਦਾਂ ਕਰਵਾ ਸਕਦੇ ਹੋ ਜੇ ਤੁਸੀਂ ਪੜ੍ਹੇ ਲਿਖੇ ਹੋ? ਅਗਰ ਪੜ੍ਹੇ ਲਿਖੇ ਨਹੀਂ ਹੋ ਤੇ ਫਿਰ ਤੁਹਾਨੂੰ ਦੁਕਾਨਾਂ ਦੇ ਵਿਚ, ਦਫ਼ਤਰਾਂ ਦੇ ਵਿਚ ਭਟਕਣਾ ਪੈਂਦਾ ਔਰ ਫਿਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ
ਕਿ ਕਾਸ਼ ਆਪਾਂ ਪੜ੍ਹੇ ਹੁੰਦੇ। ਆਪਣਾ ਫਾਰਮ ਭਰਨਾ, ਬੈਂਕ ਦੀ ਕਾਪੀ ਖੁਟਾਣਾ, ਬੈਂਕ ਦੇ ਵਿੱਚ ਕਿੰਨੇ ਪੈਸੇ ਜਮ੍ਹਾਂ ਕੀਤੇ ਨੇ, ਪੈਸੇ ਜਮ੍ਹਾਂ ਕਰਨ ਦਾ ਫਾਰਮ ਕਿਵੇਂ ਭਰਿਆ ਜਾ ਸਕਦਾ, ਦਸਤਾਵੇਜ਼ ਪੜ੍ਹਨੇ, ਬੈਂਕਿੰਗ ਨੂੰ ਸਮਝਣਾ, ਤੇ ਅੱਜ ਕੱਲ ਤਾਂ ਡਿਜੀਟਲ ਸੇਵਾਵਾਂ ਬਹੁਤ ਸਾਰੀਆਂ ਆ ਚੁੱਕੀਆਂ। ਬੈਂਕ ਚ ਕਿੰਨੇ ਪੈਸੇ ਆ ਗਏ ਝਟਪਟ ਪਤਾ ਲੱਗ ਜਾਂਦਾ ਹੈ, ਬੈਂਕ ਚੋਂ ਕਿੰਨੇ ਪੈਸੇ ਨਿਕਲੇ ਇਹਦਾ ਪਤਾ ਲੱਗ ਜਾਂਦਾ ਹੈ। ਸੋ ਇਹ ਸਾਰੀਆਂ ਸੇਵਾਵਾਂ ਇਸੇ ਤੇ ਡਿਪੈਂਡ ਕਰਦੀਆਂ ਨੇ ਕਿ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ। ਦੋਸਤੋ, ਸਾਖਰਤਾ ਸਾਡੇ ਲਈ ਨਵੇਂ ਦੁਆਰ ਖੋਲਦੀ ਹੈ। ਪੜ੍ਹਾਈ ਤੇ ਹੁਨਰ ਇਹ ਵਿਅਕਤੀ ਨੂੰ ਰੋਜ਼ਗਾਰ ਦੇ ਨਵੇਂ ਰਾਹਾਂ ਤੇ ਲੈ ਕੇ ਜਾਂਦਾ ਹੈ। ਇਸ ਬਦਲਦੀ ਅਰਥ ਵਿਵਸਥਾ ਦੇ ਵਿੱਚ ਕੱਲੀ ਪੜ੍ਹਾਈ ਵੀ ਜ਼ਰੂਰੀ ਨਹੀਂ ਤੇ ਕੱਲੀ ਸਕਿੱਲਸ ਵੀ ਜ਼ਰੂਰੀ ਨਹੀਂ। ਜਦੋਂ ਪੜ੍ਹਾਈ ਤੇ ਤੁਹਾਡੇ ਸਕਿੱਲਸ ਇਕੱਠੇ ਜੁੜ ਜਾਂਦੇ ਨੇ ਤੇ ਨੌਕਰੀ ਦੇ ਕਾਫੀ ਸਾਰੇ ਰਸਤੇ ਖੁੱਲ ਜਾਂਦੇ ਨੇ। ਬਾਕੀ ਦੋਸਤੋ, ਇਸ ਸਾਖਰਤਾ ਮੁਹਿੰਮ ਦੇ ਵਿੱਚ ਔਰਤਾਂ, ਜਿਨ੍ਹਾਂ ਨੂੰ ਅਸੀਂ ਦੁਨੀਆ ਦੀ ਅੱਧੀ ਆਬਾਦੀ ਕਹਿੰਦੇ ਹਾਂ, ਉਹਨਾਂ ਦਾ ਬਰਾਬਰ ਦੇ ਵਿੱਚ ਸ਼ਰੀਕ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਸਾਖਰ ਧੀ ਘਰ ਦੇ ਵਿੱਚ ਆਪਣੇ ਨਿੱਕੇ ਭੈਣ ਭਰਾਵਾਂ ਨੂੰ ਪੜ੍ਹਾ ਸਕਦੀ ਹੈ, ਬਾਕੀ ਘਰ ਦੇ ਹੋਰ ਨਿੱਕੇ ਮੋਟੇ ਕੰਮ ਕਰਕੇ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰ ਸਕਦੀ ਹੈ, ਇੱਕ ਸਾਖਰ ਨੂੰ ਟੱਬਰ ਨੂੰ ਪੜ੍ਹਾ ਸਕਦੀ ਹੈ, ਬੱਚਿਆਂ ਨੂੰ ਪੜ੍ਹਾ ਸਕਦੀ ਹੈ, ਇੱਕ ਸਾਖਰ ਮਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਦੀ ਹੈ। ਸੋ ਔਰਤਾਂ ਦਾ, ਜਿਨ੍ਹਾਂ ਨੂੰ ਅਸੀਂ ਅੱਧੀ ਆਬਾਦੀ ਕਹਿੰਦੇ ਹਾਂ, ਪੜ੍ਹਿਆ ਲਿਖਿਆ ਹੋਣਾ ਯਾਨੀ ਕਿ ਦੇਸ਼ ਦੀ ਤਰੱਕੀ ਦੇ ਵਿੱਚ ਭਰਪੂਰ ਯੋਗਦਾਨ ਪਾਉਣ ਦੇ ਬਰਾਬਰ ਹੈ। ਸੋ ਦੋਸਤੋ, ਔਰਤਾਂ ਦਾ ਪੜ੍ਹਿਆ ਲਿਖਿਆ ਹੋਣਾ, ਕਿਉਂਕਿ ਉਹ ਪੜ੍ਹੀਆਂ ਲਿਖੀਆਂ ਹੋਣਗੀਆਂ ਤੇ ਉਹਨਾਂ ਨੂੰ ਦਿੱਤੀਆਂ ਗਈਆਂ ਦਵਾਈਆਂ ਉਹ ਪੜ੍ਹ ਸਕਣਗੀਆਂ ਕਿ ਇਹਦੇ ਵਿੱਚ ਕਿਹੜੇ ਕਿਹੜੇ ਤੱਤ ਨੇ, ਦਵਾ ਕਦੋਂ ਕਦੋਂ ਲੈਣੀ ਹੈ। ਅਗਰ ਮੰਨ ਲਓ ਤੁਸੀਂ ਘਰ ਦੇ ਵਿੱਚ ਫਸਟ ਏਡ ਬਾਕਸ ਬਣਾਇਆ ਤੇ ਕੋਈ ਪੜ੍ਹਿਆ ਲਿਖਿਆ ਨਹੀਂ, ਤੇ ਕਿੱਦਾਂ ਪਤਾ ਲੱਗੇਗਾ ਵੀ ਇਹਦੀ ਡੇਟ ਐਕਸਪਾਇਰ ਹੋ ਚੁੱਕੀ ਹੈ, ਹੁਣ ਅਸੀਂ ਇਹ ਦਵਾਈ ਨਹੀਂ ਖਾਣੀ, ਜਾਂ ਕਿਹੜੀ ਦਵਾਈ ਸਵੇਰੇ ਖਾਣੀ ਹੈ, ਕਿਹੜੀ ਸ਼ਾਮੀ ਖਾਣੀ ਹੈ, ਕਿਹੜੀ ਰਾਤੀ ਖਾਣੀ ਹੈ। ਸੋ ਇਹ ਸਾਰੀਆਂ ਜਾਣਕਾਰੀਆਂ ਕੁੱਲ ਮਿਲਾ ਕੇ ਇਸੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਔਰਤਾਂ ਦਾ, ਮਰਦਾਂ ਦਾ, ਬੱਚਿਆਂ ਦਾ, ਸਭ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਤੁਹਾਨੂੰ ਨਾ ਸਿਰਫ ਪੜ੍ਹਨਾ ਲਿਖਣਾ ਸਿਖਾਉਂਦਾ, ਜ਼ਿੰਦਗੀ ਦੇ ਜਿਹੜੇ ਅਹਿਮ ਫੈਸਲੇ ਹੁੰਦੇ ਨੇ ਉਹਨਾਂ ਬਾਰੇ ਵੀ ਤੁਹਾਨੂੰ ਚੰਗੀ ਇੱਕ ਸੋਚ ਦਿੰਦਾ ਹੈ, ਚੰਗਾ ਨਜ਼ਰੀਆ ਦਿੰਦਾ ਹੈ। ਦੋਸਤੋ, ਜਦੋਂ ਤੱਕ ਮਨੁੱਖ ਤੱਥਾਂ, ਤਰਕਾਂ ਤੇ ਵਿਗਿਆਨਿਕ ਸੋਚ ਨੂੰ ਨਹੀਂ ਅਪਣਾ ਲੈਂਦਾ, ਤਦ ਤੱਕ ਉਹ ਅੰਧ ਵਿਸ਼ਵਾਸਾਂ ਦੇ ਵਿੱਚ ਹੀ ਘਿਰਿਆ ਰਹਿੰਦਾ ਹੈ। ਇਸ ਕਰਕੇ ਜਿਹੜਾ ਪੜ੍ਹਿਆ ਲਿਖਿਆ ਮਨੁੱਖ ਹੈ ਉਹਨੂੰ ਪਤਾ ਹੁੰਦਾ ਹੈ ਕਿ ਕਿਹੜੀ ਗੱਲ ਸੱਚ ਹੈ, ਕਿਹੜੀ ਅਫਵਾਹ ਹੈ। ਹੁਣ ਅਸੀਂ ਇੰਨੀਆਂ ਸਾਰੀਆਂ ਰੀਲਾਂ ਵੇਖਦੇ ਹਾਂ, ਕਿੰਨੀਆਂ ਸਾਰੀਆਂ ਅਫਵਾਹਾਂ ਹੁੰਦੀਆਂ, ਅੱਜ ਕੱਲ੍ਹ ਤਾਂ ਏਆਈ ਜਨਰੇਟਿਡ ਬੜੀਆਂ ਅਫਵਾਹਾਂ ਹੁੰਦੀਆਂ। ਪੜ੍ਹੇ ਲਿਖੇ ਮਨੁੱਖ ਨੂੰ ਇਹ ਫਰਕ ਪਤਾ ਹੁੰਦਾ ਹੈ ਕਿ ਕਿਹੜੀ ਗੱਲ ਸੱਚੀ ਹੈ ਤੇ ਕਿਹੜੀ ਗੱਲ ਝੂਠੀ ਹੈ, ਅਫਵਾਹ ਹੈ, ਇਹਦੇ ਤੇ ਯਕੀਨ ਨਹੀਂ ਕਰਨਾ। ਜਿਵੇਂ ਕਿ ਅਸੀਂ ਗੱਲ ਕੀਤੀ ਦੋਸਤੋ, ਅੱਜ ਕੱਲ ਡਿਜੀਟਲਾਈਜੇਸ਼ਨ, ਹਰ ਚੀਜ਼ ਡਿਜੀਟਲ ਹੈ, ਡਿਜੀਟਲ ਸਾਖਰਤਾ ਬਹੁਤ ਜ਼ਰੂਰੀ ਹੈ। ਪਿੰਡਾਂ ਦੇ ਵਿੱਚ ਜਿਹੜੀਆਂ ਪੜ੍ਹੀਆਂ ਲਿਖੀਆਂ ਪੀੜੀਆਂ ਨੇ, ਇਹ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਸਾਖਰਤਾ ਸਿਖਾ ਰਹੀਆਂ ਨੇ। ਅੱਜ ਕੱਲ ਜਿਹੜੇ ਬਜ਼ੁਰਗ ਨੇ ਉਹ ਵੀ ਸਮਾਰਟ ਫੋਨ ਇਸਤੇਮਾਲ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ

ਕਿਵੇਂ ਅਟੈਚ ਕਰਨਾ ਹੈ, ਮੇਲ ਆਈ ਹੈ ਤੇ ਮੇਲ ਦੇ ਵਿੱਚੋਂ ਕਿਵੇਂ ਡਾਕੂਮੈਂਟ ਡਾਊਨਲੋਡ ਕਰਨਾ ਹੈ, ਕਿੱਦਾਂ ਇਹਦਾ ਪ੍ਰਿੰਟ ਆਊਟ ਲੈਣਾ। ਸੋ ਦੋਸਤੋ, ਅੱਜ ਕੱਲ ਦੀ ਦੁਨੀਆ ਦੇ ਵਿੱਚ ਸਿਰਫ ਅੱਖਰ ਗਿਆਨ ਹੀ ਕਾਫੀ ਨਹੀਂ ਹੈ, ਇੰਟਰਨੈਟ, ਸੋਸ਼ਲ ਮੀਡੀਆ, ਆਨਲਾਈਨ ਭੁਗਤਾਨ ਤੇ ਸਾਈਬਰ ਸੁਰੱਖਿਆ ਇਹ ਵੀ ਬੜੀ ਜ਼ਰੂਰੀ ਹੈ। ਇਸ ਕਰਕੇ ਬਜ਼ੁਰਗਾਂ ਨੂੰ ਜਾਂ ਆਪਣੇ ਘਰ ਦੇ ਵੱਡਿਆਂ ਨੂੰ ਜਦੋਂ ਤੁਸੀਂ ਸਮਾਰਟਫੋਨ ਚਲਾਉਣਾ ਸਿਖਾਉਂਦੇ ਹੋ, ਨਾਲ ਹੀ ਉਹਨਾਂ ਨੂੰ ਦੱਸੋ ਕਿ ਫੋਨ ਦੇ ਉੱਤੇ ਲੌਕ ਕਿਵੇਂ ਲਗਾਉਣਾ ਹੈ, ਤੇ ਜੇ ਕੋਈ ਸ਼ਰਾਰਤੀ ਅਨਸਰ ਤੁਹਾਨੂੰ ਫੋਨ ਕਰਦਾ ਹੈ ਤੇ ਕੋਈ ਵੀ ਆਪਣਾ ਕੋਡ, ਪਿੰਨ ਕੋਡ, ਕੋਈ ਵੀ ਆਪਣਾ ਤੁਸੀਂ ਜਿਹੜਾ ਤੁਹਾਨੂੰ ਨੰਬਰ ਆਉਂਦਾ ਹੈ ਉਹ ਤੁਸੀਂ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨਾ। ਸਾਖਰ ਵਿਅਕਤੀ ਪਤਾ ਕਿਹੜਾ ਹੁੰਦਾ ਹੈ? ਜਿਹੜਾ ਆਪ ਵੀ ਅੱਗੇ ਵੱਧਦਾ ਹੈ ਤੇ ਦੂਜਿਆਂ ਨੂੰ ਵੀ ਅੱਗੇ ਵਧਣ ਦੀ ਝਿਣਕ ਦਿੰਦਾ ਹੈ। ਦੋਸਤੋ, ਜਿਹੜੀ ਲੋਕਤੰਤਰ ਹੈ ਉਹਦੀ ਮਜ਼ਬੂਤੀ ਦਾ ਆਧਾਰ ਹੀ ਸਾਖਰਤਾ ਹੈ। ਸੋ ਪੜਿਆ ਲਿਖਿਆ ਹੋਣਾ, ਜਿਹੜਾ ਘਰ ਦੇ ਵਿੱਚ ਪੜਿਆ ਲਿਖਿਆ ਇੱਕ ਮਾਹੌਲ ਬਣਦਾ ਹੈ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਜਲਦੀ ਹੀ ਗਰੀਬੀ, ਇਹ ਦੁੱਖ, ਇਹ ਤਕਲੀਫਾਂ ਕੱਟੀਆਂ ਜਾਣਗੀਆਂ, ਕਿਉਂਕਿ ਪੜਿਆ ਲਿਖਿਆ ਮਨੁੱਖ ਆਪਣਾ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਹੀ ਲੈਂਦਾ ਹੈ, ਸਰਕਾਰੀ ਨਹੀਂ ਤੇ ਪ੍ਰਾਈਵੇਟ ਨੌਕਰੀ ਕਰਕੇ ਬੜੇ ਚੰਗੇ ਢੰਗ ਨਾਲ ਆਪਣਾ ਸਿਰ ਉੱਚਾ ਕਰਕੇ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾ ਸਕਦਾ ਹੈ, ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ। ਕਿਤਾਬਾਂ ਤੋਂ ਅੱਗੇ ਵੀ ਦੁਨੀਆ ਹੈ। ਅੱਜ ਕੱਲ ਦੋਸਤੋ, ਸਾਖਰਤਾ ਦਾ ਮਤਲਬ ਹੈ ਮੀਡੀਆ ਦੀ ਜਾਣਕਾਰੀ, ਵਿੱਤ ਜਿਹੜੀਆਂ ਤੁਹਾਡੀਆਂ ਫਾਈਨੈਂਸ਼ੀਅਲ ਪਲੈਨਿੰਗ ਨੇ ਉਹਨਾਂ ਦੀ ਜਾਣਕਾਰੀ ਹੋਣਾ, ਸਿਹਤ ਸਬੰਧੀ ਜਾਣਕਾਰੀ ਹੋਣਾ, ਇਹ ਬਹੁਤ ਜ਼ਰੂਰੀ ਹੈ। ਸੋ ਦੋਸਤੋ, ਜੇ ਗਿਆਨ ਸਾਡੇ ਫੈਸਲਿਆਂ, ਵਿਹਾਰ, ਸਮਾਜ ਪ੍ਰਤੀ ਪੂਰੀ ਜ਼ਿੰਮੇਦਾਰੀ ਨਾਲ ਆਪਣਾ ਫਰਜ਼ ਨਿਭਾ ਰਿਹਾ ਤੇ ਸਾਡਾ ਵੀ ਫਰਜ਼ ਬਣਦਾ ਹੈ, ਅਸੀਂ ਸਾਖਰ ਹੋ ਕੇ ਆਪਣੇ ਘਰ ਨੂੰ, ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ ਸੁਦ੍ਰਿੜ ਬਣਾਈਏ ਤੇ ਦੇਸ਼ ਦੀ ਰੀੜ ਦੀ ਹੱਡੀ ਨੂੰ ਮਜ਼ਬੂਤ ਬਣਾਈਏ, ਪੜ੍ਹ ਲਿਖ ਕੇ ਤੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ ਕੇ। ਸੋ ਅੱਜ ਅਸੀਂ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਗੱਲ ਕੀਤੀ ਹੈ ਕਿ ਸਾਖਰਤਾ ਮਨੁੱਖ ਦਾ ਤੀਜਾ ਨੇਤਰ ਹੈ, ਜਿਹੜਾ ਕਿ ਮਨੁੱਖ ਨੂੰ ਕਾਮਯਾਬੀ ਤੇ ਰਾਹਾਂ ਤੇ ਲੈ ਜਾਂਦਾ ਹੈ। ਤੇ ਲਓ ਜੀ, ਹੁਣ ਅਸੀਂ ਆ ਗਏ ਹਾਂ ਉਸ ਸੈਗਮੈਂਟ ਵੱਲ ਜਿਹਦਾ ਨਾਮ ਹੈ ਕਥਾ ਲੋਕ, ਜਿਹਦੇ ਵਿੱਚ ਅਸੀਂ ਕਹਾਣੀ ਸੁਣਾਂਗੇ ਕੰਜਕ, ਔਰ ਇਹਨੂੰ ਲਿਖਿਆ ਹੈ ਅੰਮ੍ਰਿਤਾ ਪ੍ਰੀਤਮ ਹੋਰਾਂ ਨੇ, ਤੇ ਇਹਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਨੇ, ਪਰਮਜੀਤ ਸਿੰਘ ਤੇ ਬਲਵਿੰਦਰ ਕੌਰ ਜੀ।

0: ਉਸਨੂੰ ਯਾਦ ਆਇਆ ਉਹ ਮਸਾ ਨੌਵਾਂ ਵਰਿਆਂ ਦੀ ਸੀ।
1: ਮੈਨੂੰ ਯਾਦ ਹੈ ਮੈਂ ਗੁਲਾਬੀ ਰੰਗ ਦੀ ਚੁੰਨੀ ਲਈ ਸੀ, ਵਲਾਂ ਵਾਲੀਆਂ ਸ਼ਰਤੀ ਰੰਗ ਦੀਆਂ ਕੱਚ ਦੀਆਂ ਵੰਗਾਂ ਚੜਾਈਆਂ ਸਨ। ਮੇਰੀ ਮਾਂ ਦੀ ਧਰਮ ਦੀ ਭੈਣ ਜਿਹਨੂੰ ਮੈਂ ਮਾਸੀ ਕਹਿੰਦੀ ਸੀ ਉਸਦੇ ਘਰ ਕੰਜਕ ਬੈਠਣ ਗਈ ਸੀ। ਉਥੇ ਮਾਸੀ ਦਾ ਭਤੀਜਾ ਵੀ ਸੀ, ਬੜਾ ਸੈਂਕਵਾਂ, ਉਹ ਵੀ ਬੀਰ ਲੌਂਕੜਾ ਬਣੀ ਬੈਠਾ ਸੀ, ਬੜਾ ਮਲੁਕੜਾ ਜਿਹਾ। ਉਸਦਾ ਮੂੰਹ ਬੜਾ ਪਿਆਰਾ ਸੀ, ਚੰਨ ਵਰਗਾ ਗੋਲ, ਚਿੱਟਾ ਦੁੱਧ ਵਰਗਾ।

ਤੇ ਫੇਰ ਇੱਕ ਦਿਨ ਕੀ ਹੋਇਆ ਉਹ ਅਜੇ ਨਵਾਂ ਦਸਾਂ ਵਰਿਆਂ ਦੀ ਹੀ ਸੀ ਕੰਜਕ ਕੁਆਰੀ ਤੇ ਉਹਦੀ ਮਾਂ ਦੀ ਧਰਮ ਭੈਣ ਦਾ ਭਤੀਜਾ ਵੀ ਏਡਾ ਕੋਈ ਸੀ ਦਸਾਂ ਬਾਰਾਂ ਵਰਿਆਂ ਦਾ ਬੀਰ ਲੌਂਕੜਾ ਤੇ ਉਹਨਾਂ ਦਾ ਵਿਆਹ ਹੋ ਗਿਆ ਬੀਰ ਲੌਂਕੜੇ ਨੇ ਸਿਹਰੇ ਬੰਨੇ ਤੇ ਕੁਆਰੀ ਕੰਜਕ ਡੋਲੀ ਪਈ ਮੁਕਲਾਵਾ ਤਾਂ ਅਜੇ ਦੋ ਵਰਿਆਂ ਨੂੰ ਜਾਣਾ ਸੀ ਉਹ ਰਾਤ ਦੀ ਰਾਤ ਸਹੁਰਿਆਂ ਦੀ ਮਹਿਮਾਨ ਰਹਿ ਕੇ ਪੇਕੇ ਆ ਗਈ ਸੀ ਲੋਕ ਕਹਿੰਦੇ ਸਨ ਹੁਣ ਉਹ ਕੰਜਕ ਕੁਆਰੀ ਨਹੀਂ ਸੀ ਹੁਣ ਉਹ ਵੋਟੀ ਹੈ

ਦੋ ਵਰਿਆਂ ਵਿੱਚੋਂ ਅਜੇ ਇੱਕ ਵਰਾ ਤੇ ਤਿੰਨ ਮਹੀਨੇ ਬਾਕੀ ਰਹਿੰਦੇ ਸਨ ਜਦੋਂ ਇੱਕ ਦਿਨ ਉਹਦੇ ਪੇਕੇ ਘਰ ਸਾਰੇ ਰੋਣ ਲੱਗ ਪਏ। ਲੋਕਾਂ ਨੇ ਉਹਨੂੰ ਗਹਿਣੇ ਪਵਾਏ, ਕੱਪੜੇ ਪਵਾਏ ਤੇ ਵਿਹੜੇ ਦੇ ਵਿਚਕਾਰ ਉਸਨੂੰ ਪੀੜੀ ਉੱਤੇ ਬਿਠਾ ਕੇ ਸਾਰੇ ਪਿੰਡ ਦੀਆਂ ਜਨਾਨੀਆਂ ਰੱਜ ਕੇ ਰੋਈਆਂ, ਰੱਜ ਕੇ ਪਿੱਟੀਆਂ ਸਨ। ਲੋਕ ਕਹਿੰਦੇ ਸਨ ਹੁਣ ਉਹ ਵੋਟੀ ਨਹੀਂ ਸੀ, ਹੁਣ ਉਹ ਵਿਧਵਾ ਹੈ।

ਮਰਨ ਵਾਲੇ ਮੁੰਡੇ ਨੂੰ ਉਸਨੇ ਮਰਦਿਆਂ ਵੀ ਨਹੀਂ ਸੀ ਤੱਕਿਆ। ਮਰਨ ਵਾਲੇ ਮੁੰਡੇ ਨੂੰ ਉਸ ਘੋੜੇ ਚੜਿਆਂ ਵੀ ਨਹੀਂ ਸੀ ਦੇਖਿਆ। ਉਸ ਨੂੰ ਤਾਂ ਸਿਰਫ ਇੰਨਾ ਯਾਦ ਸੀ ਕਿ ਇੱਕ ਦਿਨ ਉਹ ਗੁਲਾਬੀ ਚੁੰਨੀ ਕਰਕੇ ਤੇ ਕੱਚੇ ਸ਼ਰਬਤੀ ਰੰਗ ਦੀਆਂ ਵੰਗਾਂ ਚੜਾ ਕੇ ਆਪਣੀ ਮਾਂ ਦੀ ਧਰਮ ਭੈਣ ਦੇ ਘਰ ਕੰਜਕ ਬਣ ਕੇ ਗਈ ਸੀ ਤੇ ਉਸ ਦੀ ਮਾਂ ਦੀ ਧਰਮ ਭੈਣ ਦਾ ਭਤੀਜਾ ਕੰਜਕਾਂ ਦੇ ਵਿੱਚ ਵੀਰ ਲੌਂਕੜਾ ਬਣ ਕੇ ਆਇਆ ਸੀ।

0: ਕੱਲ ਉਹ ਕੰਜਕਾਂ ਬਿਠਾਏਗੀ, ਉਹਨਾਂ ਦੇ ਨਿੱਕੇ ਨਿੱਕੇ ਪੈਰ ਧੋਵੇਗੀ ਤੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਬਾਹਾਂ ਨਾਲ ਲਾਲ ਮੌਲੀ ਦੀਆਂ ਤੰਦਾਂ ਬੰਨੇਗੀ, ਉਹਨਾਂ ਨੂੰ ਮੱਥਾ ਟੇਕੇਗੀ। ਉਹ ਆਪ ਹੁਣ ਤਿੰਨਾਂ ਵੀਹਾਂ ਵਰਿਆਂ ਤੋਂ ਕੁਝ ਉੱਤੇ ਹੀ ਸੀ, ਪਰ ਉਹ ਕੰਜਕਾਂ ਕੁਆਰੀਆਂ। ਉਹਦਾ ਮੱਥਾ ਝੁੱਕ ਗਿਆ, ਝੁੱਕਦਾ ਝੁੱਕਦਾ ਉਸਦੇ ਆਪਣੇ ਪੈਰਾਂ ਵੱਲ ਹੋ ਗਿਆ। ਉਹਦੇ ਪੈਰ ਵੱਡੇ ਵੱਡੇ ਹੋ ਗਏ ਸਨ, ਮੈਲੇ ਮੈਲੇ, ਅੱਡੀਆਂ ਨੂੰ ਉਸਨੇ ਕਦੇ ਖਰੋਚਿਆ ਨਹੀਂ ਸੀ, ਪੈਰਾਂ ਨੂੰ ਵਿਆਹੀਆਂ ਪੈ ਗਈਆਂ ਸਨ। ਉਹ ਤ੍ਰਭਕ ਗਈ। ਕੰਜਕਾਂ ਦੇ ਪੈਰ ਤਾਂ ਨਿੱਕੇ ਨਿੱਕੇ ਚਿੱਟੇ ਚਿੱਟੇ ਹੁੰਦੇ ਹਨ, ਕੰਜਕਾਂ ਦੀਆਂ ਬਾਹਾਂ ਗੋਲ ਗੋਲ। ਉਹਦੀ ਨਜ਼ਰ ਆਪਣੀਆਂ ਬਾਹਾਂ ਤੇ ਆ ਕੇ ਅਟਕ ਗਈ, ਚੌੜੀਆਂ ਚੁਪਲਥੀਆਂ ਉਹਦੀਆਂ ਬਾਹਾਂ ਹੋ ਗਈਆਂ ਸਨ। ਢਿਲਕੇ ਹੋਏ ਮਾਸ ਦੇ ਵੱਟ ਸ਼ਾਇਦ ਕੱਚ ਦੀਆਂ ਵੰਗਾਂ ਦਾ ਕੰਮ ਦੇ ਰਹੇ ਸਨ। ਉਸਦਾ ਦਿਲ ਠਹਿ ਠਹਿ ਵੱਜਣ ਲੱਗ ਗਿਆ। ਕੱਲ ਮੂੜਿਆਂ ਦੀ ਉਸ ਪਾਲ ਉੱਤੇ ਨਿੱਕੀਆਂ ਕੰਜਕਾਂ ਬੈਠਣਗੀਆਂ ਤੇ ਉਹ ਉਹਨਾਂ ਨੂੰ ਮੱਥਾ ਟੇਕੇਗੀ, ਜਿਵੇਂ ਲੋਹੇ ਉੱਤੇ ਕੋਈ ਵਦਾਨ ਦੀ ਸੱਟ ਮਾਰਦਾ। ਉਹਦਾ ਦਿਲ ਧੜਕਣ ਲੱਗ ਪਿਆ। ਉਹਨੂੰ ਜਾਪਿਆ ਜਿਵੇਂ ਉਹ ਆਪ ਮੂੜਿਆਂ ਦੀ ਪਾਲ ਵਿੱਚ ਕੰਜਕਾਂ ਦੇ ਨਾਲ ਹੀ ਬੈਠੀ ਹੋਈ ਸੀ। ਕੰਜਕਾਂ ਨੇ ਪੈਰ ਧੁਆਏ, ਕੰਜਕਾਂ ਨੇ ਟਿੱਕੇ ਲਾਏ, ਕੰਜਕਾਂ ਨੇ ਸਿਰ ਉੱਤੇ ਚੁੰਨੀਆਂ ਕੀਤੀਆਂ ਤੇ ਦੇਵੀ ਦੀ ਜਗਦੀ ਜੋਤ ਅੱਗੇ ਜਦੋਂ ਸਾਰੀਆਂ ਕੰਜਕਾਂ ਨੇ ਮੱਥੇ ਟੇਕੇ, ਉਹਦੇ ਚੁੰਨੂ ਅੱਗ ਲੱਗ ਗਈ, ਉਹਦੇ ਪੈਰਾਂ ਵਿੱਚ ਵਿਆਹੀਆਂ ਪੈ ਗਈਆਂ, ਉਹਦੀਆਂ ਬਾਹਾਂ ਦਾ ਮਾਸ ਟਿਲਕਾਇਆ ਤੇ ਉਹਦੀ ਚੁੰਨੀ ਹੇਠੋਂ ਚਿੱਟਾ ਸਿਰ ਨਿਕਲ ਆਇਆ। ਰਸੋਈ ਦੇ ਨਾਲ ਵਾਲੇ ਕਮਰੇ ਚੋਂ ਆਵਾਜ਼ ਆਈ। ਉਹਦੇ ਖਿਆਲ ਭੌਣੋਂ ਰਹਿ ਗਏ। ਉਸਨੂੰ ਯਾਦ ਆਇਆ ਕਿ ਉਸਨੇ ਆਲੂ ਉਬਾਲਣੇ ਰੱਖੇ ਹੋਏ ਸਨ। ਉਸਨੇ ਅਜੇ ਮਾਲਤੀ ਨੂੰ ਬੈੱਡ ਟੀਵੀ ਦੇਣੀ ਸੀ।
1: ਆਈ ਧੀਏ,
0: ਉਸਨੇ ਆਖਿਆ ਤੇ ਆਲੂਆਂ ਦਾ ਪਤੀਲਾ ਲਾ ਕੇ ਚਾਹ ਦਾ ਪਾਣੀ ਧਰ ਦਿੱਤਾ। ਦਰਅਸਲ ਮਾਲਤੀ ਉਹਦੀ ਧੀ ਨਹੀਂ ਸੀ, ਉਹਦੀ ਦਰਾਣੀ ਦੀ ਧੀ ਸੀ।

ਉਹ ਆਪ ਤਾਂ ਉਦੋਂ ਬਸ 10 ਵਰਿਆਂ ਦੀ ਹੀ ਸੀ ਜਦੋਂ ਉਹਦੇ ਸਹੁਰਿਆਂ ਦਾ ਪੁੱਤਰ ਮਰ ਗਿਆ ਸੀ। ਲੋਕਾਂ ਨੇ ਉਹਨੂੰ ਗਹਿਣੇ ਪਵਾਏ, ਕੱਪੜੇ ਪਵਾਏ ਤੇ ਵਿਹੜੇ ਦੇ ਵਿਚਕਾਰ ਉਸਨੂੰ ਪੀੜੀ ਉੱਤੇ ਬਿਠਾ ਕੇ ਸਾਰੇ ਪਿੰਡ ਦੀਆਂ ਜਨਾਨੀਆਂ ਰੱਜ ਕੇ ਰੋਈਆਂ, ਰੱਜ ਕੇ ਪਿੱਟੀਆਂ ਸਨ। ਵਿਆਹ ਦੇ 2 ਵਰਿਆਂ ਪਿੱਛੋਂ ਉਹਨੇ ਸਹੁਰੇ ਆਉਣਾ ਸੀ ਪਰ ਮੁਕਲਾਵਾ ਲਿਆਉਣ ਵਾਲਾ ਮਰ ਗਿਆ, ਇਸ ਲਈ 2 ਵਰਿਆਂ ਵਿੱਚੋਂ ਅਜੇ ਜਦੋਂ 1 ਵਰਾ ਤੇ 3 ਮਹੀਨੇ ਬਾਕੀ ਰਹਿੰਦੇ ਸਨ ਉਹ ਸਹੁਰੇ ਆ ਗਈ ਸੀ। ਬਸ ਬਿਨ ਮੁਕਲਾਈ ਆ ਗਈ ਸੀ, ਸਹੁਰਿਆਂ ਦੇ ਮਰਨ ਵਾਲੇ ਪੁੱਤਰ ਦੀ ਲਾਜ ਰੱਖਣ ਵਾਸਤੇ ਆ ਗਈ ਸੀ। ਹੌਲੀ ਹੌਲੀ ਆਪਣੀ ਉਮਰ ਭੋਗ ਕੇ ਉਹਦੇ ਸੱਸ ਤੇ ਸਹੁਰਾ ਵੀ ਮਰ ਗਏ, ਮਾਂ ਪਿਓ ਵੀ ਮਰ ਗਏ। ਉਸਦਾ 1 ਦਿਓਰ ਸੀ ਤੇ 1 ਦਰਾਣੀ ਸੀ, ਉਹ ਉਹਨਾਂ ਕੋਲ ਹੀ ਰਹਿਣ ਲੱਗ ਪਈ ਸੀ। ਦਿਓਰ ਦੇ ਮਰਨ ਵਾਲੇ ਭਰਾ ਦੀ ਲਾਜ ਰੱਖਣ ਵਾਸਤੇ ਉਹ ਉਹਨਾਂ ਕੋਲ ਰਹਿਣ ਲੱਗ ਪਈ ਸੀ।

0: ਪਹਿਲਾਂ ਪਹਿਲ ਉਹਦੀ ਦਰਾਣੀ ਦੇ ਘਰ ਪੁੱਤਰ ਕੋਈ ਨਾ ਜੰਮਿਆ। ਉਹਦੀ ਦਰਾਣੀ ਝੁਰਦੀ, ਉਹ ਆਪ ਝੁਰਦੀ।
1: ਹਾਏ ਰੱਬਾ, ਜਦੋਂ ਅਸੀਂ ਮਰ ਜਾਵਾਂਗੀਆਂ ਸਾਡੇ ਬਬਾਨ ਤੋਂ ਪਤਾਸੇ ਕੌਣ ਸੁੱਟੇਗਾ, ਛੁਆਰੇ ਕੌਣ ਵਾਰੇਗਾ, ਪਿੱਤਰਾਂ ਨੂੰ ਪਾਣੀ ਕੌਣ ਦੇਵੇਗਾ।
0: ਫਿਰ ਕਈ ਦਵਾਈਆਂ ਦਰਮਲਾਂ ਨਾਲ ਉਹਦੀ ਦਰਾਣੀ ਦੇ ਘਰ ਪੁੱਤਰ ਜੰਮਿਆ। ਇੱਕ ਜੰਮਿਆ, ਦੋ ਜੰਮੇ, ਤਿੰਨ ਜੰਮੇ। ਹਰ ਦੂਜੇ ਵਰੇ ਉਹਦੀ ਦਰਾਣੀ ਜੰਮੀ ਜਾਂਦੀ ਤੇ ਉਹ ਪਾਲਦੀ ਜਾਂਦੀ। ਹੁਣ ਤਾਂ ਉਹ ਵੀ ਬੇਗਤੀ ਨਹੀਂ ਸੀ ਮਰ ਸਕਦੀ। ਮਰਨ ਵਾਲੇ ਦੇ ਨਾਂ ਸੀ ਉਹਦੇ ਭਰਾ ਦੇ ਪੁੱਤਰ ਉਹਦੇ ਉੱਤੋਂ ਪਤਾਸੇ ਛੁੱਟਣਗੇ, ਛੁਆਰੇ ਵਾਰਨਗੇ। ਸਾਰੇ ਬੱਚੇ ਉਸ ਨੂੰ ਅੰਮਾ ਸੱਦਦੇ ਸੀ। ਉਸਦਾ ਦਿਓਰ ਵੀ ਉਸ ਨੂੰ ਭਾਬੀ ਦੀ ਥਾਂ ਅੰਮਾ ਹੀ ਸੱਦਦਾ ਸੀ। ਉਹ ਜਾਣਦਾ ਸੀ ਕਿ ਉਸਦੀ ਭਾਬੀ ਵਿਧਵਾ ਹੈ, ਭਾਵੇਂ ਉਸਨੇ ਵੋਟੀ ਬਣ ਕੇ ਨਹੀਂ ਸੀ ਵੇਖਿਆ। ਉਹ ਉਸ ਨੂੰ ਅੰਮਾ ਸੱਦਦਾ ਸੀ। ਉਹ ਜਾਣਦਾ ਸੀ ਕਿ ਉਸਨੇ ਮਾਂ ਬਣ ਕੇ ਵੀ ਨਹੀਂ ਸੀ ਵੇਖਿਆ।

0: ਮਾਲਤੀ ਦੇ ਨਾਲ ਵਾਲੇ ਕਮਰੇ ਚ ਸੌਂਦਾ ਸੀ। ਮਾਲਤੀ ਨੇ ਅੰਮਾ ਨੂੰ ਆਖਿਆ ਕਿ ਉਹਨੂੰ ਵੀ ਚਾਹ ਪਹੁੰਚਾ ਦੇਵੇ। ਦੋਵਾਂ ਕਮਰਿਆਂ ਵਿਚਕਾਰ ਇਕ ਦਰਵਾਜ਼ਾ ਸੀ। ਅੰਮਾ ਨੇ ਲੰਘ ਕੇ ਨਾਲ ਦੇ ਕਮਰੇ ਵਿਚ ਉਸ ਨੂੰ ਚਾਹ ਦਿੱਤੀ। ਜਦੋਂ ਚਾਦਰ ਹਟਾ ਕੇ ਪਲੰਘ ਤੋਂ ਉਠਿਆ ਤਾਂ ਅੰਮਾ ਦੇ ਕੰਨਾਂ ਵਿਚ ਖੜਾਕ ਆਇਆ। ਕੱਚ ਦੀਆਂ ਦੋ ਤਿੰਨ ਚੂੜੀਆਂ ਪਲੰਘ ਤੋਂ ਟਹਿ ਕੇ ਫਰਸ਼ ਤੇ ਆ ਪਈਆਂ ਸਨ। ਅੰਮਾ ਰਹਿ ਗਈ। ਮਾਲਤੀ ਨੇ ਕੱਲ ਜਿਹੜੀਆਂ ਚੂੜੀਆਂ ਚੜਾਈਆਂ ਸਨ ਉਹਦੇ ਮੰਗੇਤਰ ਦੇ ਕਮਰੇ ਵਿਚ ਟੁੱਟੀਆਂ ਪਈਆਂ ਸਨ। ਅੰਮਾ ਚਾਹ ਦੇ ਕੇ ਪਰਤਣ ਲੱਗੀ ਤਾਂ ਕਮਰੇ ਦੀ ਦਹਿਲੀਜ਼ ਲੰਘ ਕੇ ਉਹਦੇ ਪੈਰ ਜਿਵੇਂ ਫਰਸ਼ ਦੇ ਨਾਲ ਜੁੜ ਗਏ। ਖੜਾਕ ਮਾਲਤੀ ਨੇ ਵੀ ਸੁਣ ਲਿਆ ਸੀ। ਅੰਮਾ ਦਾ ਧਿਆਨ ਉਸਨੇ ਹੋਰ ਪਾਸੇ ਲਾਉਣਾ ਚਾਹਿਆ।
1: ਅੰਮਾ ਹਾਏ ਦੇਖੀ ਅੰਮਾ, ਅੱਜ ਉਹੀ ਦਿਨ ਹੈ ਨਾ ਜਦੋਂ ਤੂੰ ਮੈਨੂੰ ਪੂਰੀਆਂ ਖਵਾਏਂਗੀ, ਕੜਾ ਖਵਾਏਂਗੀ, ਤੂੰ ਮੈਨੂੰ ਮੌਲੀਆਂ ਬੰਨੇਗੀ, ਨਾਲੇ ਮੇਰੇ ਟਿੱਕੇ ਲਾਏਂਗੀ, ਹੈ ਨਾ? ਉਹੀ ਦਿਨ ਹੈ ਨਾ?
2: ਅੱਜ ਨਹੀਂ, ਕੱਲ ਲੈਤੀਏ।
0: ਅੰਮਾ ਇਸ ਤੋਂ ਵਧੇਰੇ ਕੁਝ ਨਾ ਕਹਿ ਸਕੀ। ਰਸੋਈ ਵਿਚ ਪਰਤ ਆਈ। ਉਸ ਨੂੰ ਇਕੋ ਹੀ ਖਿਆਲ ਆ ਰਿਹਾ ਸੀ ਕਿ ਕੱਲ ਕੰਜਕਾਂ ਦੀ ਪਾਲ ਬੈਠੇਗੀ, ਨਿੱਕੀਆਂ ਵੱਡੀਆਂ ਕੰਜਕਾਂ। ਮਾਲਤੀ ਵੀ ਕੰਜਕ ਹੈ, ਕੁਆਰੀ ਹੈ, ਤੇ ਉਹ ਆਪ ਬੁੱਢੇ ਬਾਰੇ ਸਾਰੀਆਂ ਕੰਜਕਾਂ ਨੂੰ ਮੱਥਾ ਟੇਕੇਗੀ। ਸੋਚਦਿਆਂ ਸੋਚਦਿਆਂ ਉਹਦੇ ਮੱਥੇ ਉੱਤੇ ਤਿਊੜੀ ਪੈ ਗਈ। ਮੱਥਾ ਆਕੜ ਗਿਆ, ਅੜ ਗਿਆ, ਜਿਵੇਂ ਝੁਕ ਨਾ ਸਕਦਾ ਹੋਵੇ।
3: 10 ਵਰ੍ਹਿਆਂ, 12 ਵਰ੍ਹਿਆਂ, 15 ਵਰ੍ਹਿਆਂ ਤੱਕ ਕੰਜਕ ਰਹਿਣਾ ਕੀ ਔਖਾ ਹੈ। ਮੈਨੂੰ ਤਾਂ 3 ਵਰ੍ਹੇ ਹੋ ਗਏ ਕੁਆਰੀ ਕੰਜਕਾਂ। ਮੇਰਾ ਬੁੱਢਾ ਬਜ਼ੁਰਗ ਮੱਥਾ ਕੱਲ ਮਾਲਤੀ ਨੂੰ ਮੱਥਾ ਟੇਕੇਗਾ।
0: ਅੰਮਾ ਨੂੰ ਖਿਆਲ ਆਇਆ ਕਿ ਵਿਆਹਾਂ ਵਿਚ ਇਕ ਸੁਹਾਗ ਗਾਉਂਦੇ ਹੁੰਦੇ ਨੇ।

0: ਨਾਲ ਹੀ ਖਿਆਲ ਆਇਆ ਕਿ ਕੁੜੀਆਂ ਗਾਉਂਦੀਆਂ ਸਨ।
1: ਨਹਿਰ ਕੰਢੇ ਦਈ ਬਾਬਲਾ, ਗੁੱਸਾ ਚੜੇ ਤਾਂ ਕੜਮ ਛਾਲ ਮਾਰਾ, ਨਹਿਰ ਕੰਢੇ ਦਈ ਬਾਬਲਾ।
0: ਅੰਮਾ ਉਬਲੇ ਹੋਏ ਆਲੂਆਂ ਨੂੰ ਸੰਘਾੜਿਆਂ ਦੇ ਆਟੇ ਵਿਚ ਪਈ ਗੁੰਦੀ ਸੀ। ਉਹਦੇ ਹੱਥ ਖਲੋ ਗਏ।
2: ਸ਼ਾਦੀਆਂ ਕਦੇ ਲਾੜੀ ਬਿਨਾਂ ਨਹੀਂ ਸੁਣਦੀਆਂ, ਪਰ ਮੈਂ ਗੁੱਸਾ ਕਿਹਦੇ ਤੇ ਕਰਦੀ। ਕਿਸੇ ਸਿਰ ਚੜ ਕੇ ਨਹਿਰ ਵਿਚ ਧੜਾਂ ਛਾਲ ਮਾਰਦੀ। ਹਾਏ ਕੈਰਾਂ ਦੀ ਜਵਾਨੀ, ਪਿੰਜਰੇ ਪੈ ਸ਼ੇਰ ਵਾਂਗੂ ਕੱਟੀ, ਨਾ ਰੱਜ ਕੇ ਖਾਦਾ ਨਾ ਰੱਜ ਕੇ ਸੁੱਤੀ। ਕਿਤੇ ਪਿੰਜਰੇ ਦੀਆਂ ਸੀਖਾਂ ਤੋੜਨ ਦਾ ਖਿਆਲ ਨਾ ਆ ਜਾਵੇ। ਕਦੇ ਵਿਆਹੀਆਂ ਕੁੜੀਆਂ ਕੋਲ ਬਹਿ ਕੇ ਨਹੀਂ ਸੀ ਵੇਖਿਆ ਕਿ ਕਿਤੇ ਮੇਰੀ ਸੁੱਤੀ ਚੇਤਨਾ ਜੜ ਪੱਥਰ ਅੰਗਾਂ ਵਿੱਚੋਂ ਜਾਗ ਨਾ ਪਵੇ। ਮੈਂ ਹਮੇਸ਼ਾ ਸ਼ਾਂਤ ਰਹੀ, ਪਾਣੀ ਵਾਂਗ ਸ਼ਾਂਤ। ਗਰਮੀਆਂ ਦੀਆਂ ਰਾਤਾਂ ਨੂੰ ਕਦੇ ਚੰਨ ਵੱਲ ਅੱਖ ਭਰ ਕੇ ਨਹੀਂ ਸੀ ਵੇਖਿਆ, ਅਤੇ ਸ਼ਾਂਤ ਪਾਣੀ ਵਿੱਚੋਂ ਕੋਈ ਲਹਿਰ ਨਾ ਉੱਠ ਪਵੇ।
0: ਮਕਾਨ ਦੀਆਂ ਕੰਧਾਂ ਨਾਲ ਕਸਰ ਕਸਰ ਕੇ ਉਸਨੇ ਜਵਾਨੀ ਕੱਟੀ ਸੀ। ਫਿਰ ਜਦੋਂ ਉਸਦਾ ਭਰਵਾਂ ਚਿਹਰਾ ਟਲਣ ਲੱਗ ਪਿਆ, ਉਸਦੇ ਵਾਲਾਂ ਵਿੱਚੋਂ ਸਿਆਹੀ ਮੁੱਕਣ ਲੱਗੀ, ਤਾਂ ਉਸਨੇ ਸੁੱਖ ਦਾ ਸਾਹ ਲਿਆ। ਔਖਾ ਵੇਲਾ ਟਲਦਾ ਜਾਂਦਾ ਸੀ। ਮਰਨ ਵਾਲੇ ਦੀ ਲਾਜ ਉਹ ਸਾਬਤ ਸਬੂਤ ਨਿਭਾ ਰਹੀ ਸੀ। ਕਦੇ ਕਦੇ ਜਦੋਂ ਅੱਧੀ ਅੱਧੀ ਰਾਤ ਜਾਗ ਪੈਂਦੀ, ਪਾਸਾ ਇਧਰ ਪਰਤਦੀ ਪਾਸਾ ਉਧਰ ਪਰਤਦੀ, ਨਿੰਦਰ ਟੋਈ ਨਾ ਦਿੰਦੀ। ਉਹ ਸੋਚਦੀ,
2: ਮਰਨ ਵਾਲੇ ਦਾ ਮੂੰਹ ਕਿਹੋ ਜਿਹਾ ਹੋਵੇਗਾ, ਪਰ ਮੈਂ ਤੁਹਾਨੂੰ ਸਿਰਫ ਇੱਕੋ ਵਾਰੀ ਵੇਖਿਆ ਸੀ ਜਦੋਂ ਉਹ ਬੀਰ ਲੌਂਕੜਾ ਬਣਿਆ ਸੀ। ਮੈਂ ਇੱਕ ਵਾਰੀ ਕੰਜਕ, ਕਿਸ ਤਰ੍ਹਾਂ ਦਾ ਸੀ ਉਸਦਾ ਮੂੰਹ? ਮੈਂ ਤਾਂ ਪੀਰ ਲੌਂਕੜਾ ਪਤੀ ਬਣਿਆ ਕਦੇ ਵੇਖਿਆ ਹੀ ਨਹੀਂ, ਕਿਹੋ ਜਿਹਾ ਹੋਵੇਗਾ।

0: ਉਹ ਚਾਹੁੰਦੀ ਸੀ ਕਿ ਉਸ ਮਾਂ ਨੂੰ ਉਹ ਪਤੀ ਰੂਪ ਵਿੱਚ ਸੋਚੇ, ਪਰ ਉਸਨੇ ਤਾਂ ਉਸ ਬੀਰ ਲੌਂਕੜੇ ਨੂੰ ਪਤੀ ਬਣਿਆ ਹੋਇਆ ਵੇਖਿਆ ਹੀ ਨਹੀਂ ਸੀ। ਤਿੰਨਾਂ ਵੀਹਾਂ ਵਰਿਆਂ ਤੋਂ ਬਹੁਤੀ ਹੋ ਗਈ ਸੀ। ਸਾਲ ਵਿੱਚ ਉਹ ਦੋ ਵਾਰ ਨਰਾਤੇ ਰੱਖਦੀ ਸੀ, ਖੇਤਰੀ ਬੀਜਦੀ ਸੀ, ਕੰਜਕਾਂ ਬਿਠਾਉਂਦੀ ਸੀ। ਕਈ ਕੁਆਰੀਆਂ ਕੰਜਕਾਂ ਆਉਂਦੇ ਵਰੇ ਨੂੰ ਵੋਟੀਆਂ ਬਣ ਜਾਂਦੀਆਂ ਸਨ, ਉਹਨਾਂ ਦੀ ਥਾਵੇਂ ਨਵੀਆਂ ਕੰਜਕਾਂ ਆ ਜਾਂਦੀਆਂ ਸਨ। ਉਸਨੂੰ ਯਾਦ ਸੀ ਕਿ ਕਿੰਨੀਆਂ ਹੀ ਕੰਜਕਾਂ ਜੋ ਉਸਨੇ ਬਿਠਾਈਆਂ ਸਨ। ਫਿਰ ਕੁਝ ਵਰਿਆਂ ਪਿੱਛੋਂ ਉਸਨੇ ਉਹਨਾਂ ਦੀਆਂ ਧੀਆਂ ਨੂੰ ਕੰਜਕਾਂ ਬਿਠਾਇਆ ਸੀ। ਉਹ ਕਦੇ ਨਾ ਖੁੰਝਦੀ, ਹਰ ਵਾਰ ਨਰਾਤੇ ਰੱਖਦੀ। ਕੰਜਕਾਂ ਖੂਹ ਦੀਆਂ ਟਿੰਡਾਂ ਵਾਕੁਰ ਆਉਂਦੀਆਂ, ਪੂਜਾ ਕਰਵਾਉਂਦੀਆਂ ਤੇ ਟੁਰ ਜਾਂਦੀਆਂ, ਖਾਲੀ ਟਿੰਡਾਂ ਭਰੀਆਂ ਜਾਂਦੀਆਂ। ਕੋਈ ਵੀ ਕੰਜਕ ਸਾਰੀ ਉਮਰ ਕੰਜਕ ਨਾ ਰਹੀ, ਪਰ ਉਹ ਹਰ ਵਰੇ ਨਵੀਆਂ ਕੰਜਕਾਂ ਪੂਜ ਲੈਂਦੀ। ਕਹਿੰਦੇ ਨੇ ਵਰਤ ਨੇਮ ਨਾਲ ਰੱਖਣ ਨਾਲ ਮਰਨ ਵਾਲੇ ਦੀ ਰੂਹ ਨੂੰ ਸ਼ਾਂਤੀ ਮਿਲਦੀ ਹੈ। ਉਸ ਨੂੰ ਇਸੇ ਗੱਲ ਦਾ ਆਸਰਾ ਸੀ ਕਿ ਉਹ ਕੋਈ ਵੀ ਨੇਮ ਭੰਗ ਨਹੀਂ ਸੀ ਕਰਦੀ ਤੇ ਮਰਨ ਵਾਲੇ ਨੂੰ ਸ਼ਾਂਤੀ ਭੇਜ ਰਹੀ ਸੀ। ਪਰ ਅੱਜ ਉਸਨੂੰ ਜਾਪਿਆ ਜਿਵੇਂ ਧਰਤੀ ਦੋ ਫਾੜ ਹੋ ਗਈ ਹੋਵੇ, ਉਮਰਾਂ ਦੀਆਂ ਸਾਂਝਾਂ ਟੁੱਟ ਗਈਆਂ ਹੋਣ।
1: ਮਰਨ ਵਾਲਾ ਮੇਰਾ ਕੌਣ ਸੀ? ਉਸਨੇ ਕਦੇ ਮੈਨੂੰ ਆ ਕੇ ਪੁੱਛਿਆ ਕਿ ਮੇਰੇ ਦਿਨ ਕਿਵੇਂ ਲੰਘਦੇ ਆ, ਮੇਰੀਆਂ ਰਾਤਾਂ ਕਿਵੇਂ ਬੀਤਦੀਆਂ, ਮੇਰੀ ਜਵਾਨੀ ਕਿਵੇਂ ਕੱਟੀ, ਬੁਢੇਪਾ ਕਿਵੇਂ ਕੱਟਾਂਗੀ? ਮੈਂ ਜਪ ਕਰਦੀ, ਤਪ ਕਰਦੀ, ਮੈਂ ਵਰਤ ਰੱਖਦੀ, ਮੈਂ ਉਹਦੇ ਲਈ ਨੇਮ ਧਰਦੀ। ਜੀਵਨ ਦੇ ਸਾਰੇ ਕੰਢੇ ਮੈਂ ਪੈਰਾਂ ਹੇਠ ਵਿਛਾ ਲਏ ਤੇ ਜਪ ਤਪ ਦਾ ਫਲ ਮੈਂ ਉਸਨੂੰ ਭੇਜਦੀ ਰਹੀ। ਉਹ ਮੇਰਾ ਕੌਣ ਸੀ? ਮੈਂ ਉਸਨੂੰ ਕਦੇ ਨਹੀਂ ਦਿੱਤਾ, ਮੈਂ ਉਸ ਨਾਲ ਕਦੇ ਬੋਲ ਕੇ ਨਹੀਂ ਵੇਖਿਆ। ਮੈਂ ਧਰਮ ਨਿਭਾਉਂਦੀ।
0: ਤੇ ਇਨ੍ਹਾਂ ਹੀ ਖਿਆਲਾਂ ਵਿੱਚ ਉਸਨੂੰ ਜਾਪਿਆ ਜਿਵੇਂ ਧਰਤੀ ਦੋ ਫਾੜ ਹੋ ਗਈ ਹੋਵੇ। ਧਰਤੀ ਦੀ ਸਾਂਝ ਤਾਂ ਦਰਅਸਲ ਹੈ ਹੀ ਨਹੀਂ ਸੀ, ਉਹ ਤਾਂ ਚਿਰੋਕਣਾ ਸਵਰਗ ਲੋਟ ਵਿੱਚ ਸੀ ਤੇ ਉਸ ਦੇ ਨਾਂ ਤੇ ਜਿਉਣ ਵਾਲੀ ਅਜੇ ਤੱਕ ਮਾਤਲੋਕ ਵਿੱਚ ਹੈ। ਉਸ ਦੇ ਦਿਲ ਵਿੱਚ ਵਲੇਟ ਪਿਆ ਜਿਵੇਂ ਉਸ ਦੀਆਂ ਆਂਦਰਾਂ ਵਿੱਚ ਮੋਟੀਆਂ ਮੋਟੀਆਂ ਗੰਢਾਂ ਪੈ ਗਈਆਂ ਹੋਣ। ਉਸਨੂੰ ਖਿਆਲ ਆਇਆ,
1: ਕਹਿੰਦੇ ਨੇ ਆਦਮ ਤੇ ਹਵਾ ਨੇ ਕਣਕ ਨੂੰ ਲਾ ਲਈ ਸੀ ਤੇ ਰੱਬ ਨੇ ਉਹਨੂੰ ਆਪਣੇ ਬਾਗ ਵਿੱਚੋਂ ਕੱਢ ਦਿੱਤਾ ਸੀ। ਹੁਣ ਹਰ ਛਮਾਈ ਨੂੰ ਇੱਕ ਸਾਤਾ ਹਵਾ ਦੀਆਂ ਧੀਆਂ ਕਣਕ ਨਹੀਂ ਖਾਂਦੀਆਂ, ਸ਼ਾਇਦ ਉਸੇ ਕਰਮ ਦਾ ਬਦਲਾ ਚੁਕਾਉਂਦੀਆਂ ਨੇ। ਪਰ ਮੈਂ ਤਾਂ ਸਾਰੀ ਉਮਰ ਕੋਈ ਵਰਜਿਤ ਫਲ ਨਹੀਂ ਲਾਇਆ। ਮੈਨੂੰ ਜ਼ਿੰਦਗੀ ਦੇ ਬਾਗ ਵਿੱਚੋਂ ਕਿਉਂ ਬਾਹਰ ਕੱਢ ਦਿੱਤਾ ਗਿਆ? ਮੈਨੂੰ ਜ਼ਿੰਦਗੀ ਦੇ ਬਾਗ ਵਿੱਚੋਂ ਕਿਉਂ ਬਾਹਰ ਕੱਢ ਦਿੱਤਾ ਗਿਆ?

ਉਸ ਨੂੰ ਸਾਰੀ ਉਮਰ ਦੇ ਜਪਤਪ ਨਾਲ ਇੱਕ ਨਫ਼ਰਤ ਜਿਹੀ ਆ ਗਈ। ਬਦਲੇ ਦਾ ਇੱਕ ਪਬਕਾ ਜਿਹਾ ਉਹਦੇ ਜਿਸਮ ਵਿੱਚੋਂ ਉੱਠਿਆ, ਸਿਰ ਨੂੰ ਇੱਕ ਚੱਕਰ ਜਿਹਾ ਆਇਆ, ਹੱਥ ਕੰਬਿਆ ਤੇ ਸੱਤਵੇਂ ਨਰਾਤੇ ਲਈ ਆਲੂ ਪਾ ਕੇ ਗੁੰਨਿਆ ਹੋਇਆ ਸੰਘਾੜਿਆਂ ਦਾ ਆਟਾ ਉਸ ਖੁਰੇ ਉੱਤੇ ਸੁੱਟ ਦਿੱਤਾ ਤੇ ਕਣਕ ਦੀ ਬੋਰੀ ਵਿੱਚੋਂ ਸਾਬਤ ਕਣਕ ਦੀ ਮੁੱਠ ਭਰ ਕੇ ਆਪਣੇ ਮੂੰਹ ਵਿੱਚ ਗੁੰਨ ਲਈ।

ਹੁਣ ਗੱਲ ਕਰਦੇ ਹਾਂ ਉਸ ਖਤ ਦੀ ਜਿਨ੍ਹਾਂ ਨੂੰ ਲਿਖਿਆ ਹੈ ਕਸ਼ਮੀਰ ਸਿੰਘ, ਕਰਨਾਵਲ, ਸੁਖਜੀਤ ਸਿੰਘ, ਸੁਖਚਰਨ ਸਿੰਘ, ਕਰਤਾਰ ਸਿੰਘ, ਅਨਮੋਲ, ਸਹਿਜ, ਰਹਿਮਤ, ਖੁਸ਼ਪ੍ਰੀਤ, ਮਹਿੰਦਰ ਸਿੰਘ। ਇਨ੍ਹਾਂ ਨੇ ਖਤ ਲਿਖਿਆ ਜੀ ਸਦੋਕੇ ਨੇੜੇ ਫਾਜ਼ਿਲਕਾ ਪਿੰਡ ਨੁਕੇਰੀਆਂ। ਇਹ ਸੁਣਨਾ ਚਾਹੁੰਦੇ ਨੇ ਸੁਰਜੀਤ ਬਿੰਦਰਖੇ ਦੀ ਆਵਾਜ਼ ਦੇ ਵਿਚ ਪੇਕੇ ਹੁੰਦੇ ਮਾਵਾਂ ਨਾਲ। ਇਹੋ ਜਿਹੇ ਗੀਤ ਸੁਣ ਕੇ ਨਾ ਪਤਾ ਦਿਮਾਗ ਦੇ ਵਿਚ ਕੀ ਗੂੰਜਦਾ ਹੈ। ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ, ਰਵਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ। ਚਲੋ ਫਿਰ ਇਸ ਗੀਤ ਨੂੰ ਸੁਣਦੇ ਹਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਜ਼ਰਾਨਾ।

ਜੀ ਇਹਦੇ ਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਪੇਕੇ ਮਾਵਾਂ ਦੇ ਨਾਲ ਹੀ ਹੁੰਦੇ ਆ ਤੇ ਅਸੀਂ ਪਤਾ ਕੀ ਕਹਿ ਦਿੰਦੇ ਹਾਂ ਨਹੀਂ ਮੰਮੀ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਅੱਜ ਦੇ ਜ਼ਮਾਨੇ ਦਾ ਕੀ ਪਤਾ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਮਾਂ ਸਾਡਾ ਪਹਿਲਾ ਸਕੂਲ ਹੈ ਉਹਨਾਂ ਨੇ ਸਾਨੂੰ ਏਕ ਓਮਕਾਰ ਸਿਖਾਇਆ ਹੈ ਸਾਨੂੰ ਓਮ ਸਿਖਾਇਆ ਹੈ ਸਾਨੂੰ ਉੱਠਣਾ ਬਹਿਣਾ ਸਿਖਾਇਆ ਹੈ ਸਤਿ ਸ੍ਰੀ ਅਕਾਲ ਨਮਸਤੇ ਕਹਿਣਾ ਸਿਖਾਇਆ ਹੈ ਤੇ ਜ਼ਿੰਦਗੀ ਦੇ ਬੜੇ ਸਾਰੇ ਪਾਠ ਮਾਵਾਂ ਹੀ ਪੜਾਉਂਦੀਆਂ ਨੇ ਸਪੈਸ਼ਲੀ ਧੀਆਂ ਨੂੰ ਤੇ ਫਿਰ ਅਸੀਂ ਤਾਂ ਕਹਿ ਹੀ ਨਹੀਂ ਸਕਦੇ ਕਿ ਮੰਮੀ ਤੁਹਾਨੂੰ ਕੁਝ ਨਹੀਂ ਪਤਾ ਸੋ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਇਹ ਸੋਚਣ ਦੀ ਲੋੜ ਹੈ ਕਿ ਮਾਤਾ ਪਿਤਾ ਸਾਡੇ ਲਈ ਉਹ ਸਭ ਕੁਝ ਕਰਦੇ ਨੇ ਜਿਹੜਾ ਦੁਨੀਆਂ ਦੇ ਵਿੱਚ ਹੋਰ ਕੋਈ ਨਹੀਂ ਕਰ ਸਕਦਾ ਬੱਚਿਓ ਔਰ ਜਿਹੜੇ ਮੇਰੇ ਯੰਗ ਫਰੈਂਡਸ ਇਸ ਵਕਤ ਸੁਣ ਰਹੇ ਨੇ ਇਸ ਪ੍ਰੋਗਰਾਮ ਨੂੰ ਦੇਸ਼ ਪੰਜਾਬ ਨੂੰ ਜਿੱਥੇ ਤੱਕ ਵੀ ਸਾਡੀ ਆਵਾਜ਼ ਪਹੁੰਚ ਰਹੀ ਹੈ ਅਸੀਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਿਆ ਕਰੋ ਉਹਨਾਂ ਦਾ ਕਹਿਣਾ ਮੋੜਿਆ ਨਾ ਕਰੋ ਉਹਨਾਂ ਦਾ ਦਿਲ ਨਾ ਦੁਖਾਇਆ ਕਰੋ ਕਿਉਂਕਿ ਰੱਬ ਕਿਸੇ ਨੇ ਨਹੀਂ ਵੇਖਿਆ ਪਰ ਹਾਂ ਮਾਤਾ ਪਿਤਾ ਨੂੰ ਸਭ ਨੇ ਵੇਖਿਆ ਹੈ ਉਹ ਸਾਡੇ ਜਿਉਂਦੇ ਜਾਗਦੇ ਰੱਬ ਨੇ ਮੁਕਤਸਰ ਤੋਂ ਖਤ ਭੇਜਿਆ ਹੈ ਜੀ ਬੱਬੂ ਸਿੰਘ ਧੀਮਾਨ ਬਲਜਿੰਦਰ ਕੌਰ ਰਵਨੀਤ ਨੀਸ਼ੂ ਤੇ ਭਵਿੰਦਰ ਨੇ ਇਹ ਸੁਣਨਾ ਚਾਹੁੰਦੇ ਨੇ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿਚ ਉਹ ਗੀਤ ਜਿਨ੍ਹਾਂ ਨੇ ਹਰ ਧੀ ਭੈਣ ਬੱਚੀ ਦਾ ਮਾਣ ਵਧਾਇਆ ਹੈ।

0: ਆਜੋ ਆਜੋ ਆਜੋ ਬਲ ਸਾਹਿਬ, ਆਜੋ ਆਜੋ ਬੱਚਿਆਂ ਵਾਲਿਓ।
1: ਪਟਵਾਰੀ ਸਾਹਿਬ ਜੈ ਹਿੰਦ ਜੀ।
0: ਜੈ ਹਿੰਦ ਜੀ, ਜੈ ਹਿੰਦ ਜੀ। ਆਜੋ ਬਲ ਸਾਹਿਬ, ਕੀ ਹਾਲ ਚਾਲ ਨੇ ਤੁਹਾਡਾ?
1: ਹਾਲ ਚਾਲ ਏ ਪਟਵਾਰੀ ਸਾਹਿਬ, ਵਾਹਵਾ ਵਧੀਆ। ਚੜ੍ਹਦੀ ਕਲਾ ਕਿਰਪਾ ਇਸ ਰੱਬ ਦੀ, ਅਸੀਂ ਤਾਂ ਕਹਿੰਦੇ ਆ ਸਭ ਤੋਂ ਬਣੀ ਰਹੇ। ਤੁਸੀਂ ਸੁਣਾਓ।
0: ਤਗੜਾ ਜੀ, ਤਗੜਾ ਤਗੜਾ
1: ਜੀ।
0: ਦੇਖੋ, ਮੈਂ ਤਾਂ ਦੇਖ ਰਿਹਾ ਸੀਗਾ ਦੂਰੋਂ ਬੈਠਾ ਮੰਜੇ ਦੀ ਬੈਠ ਕੇ, ਤੇ ਮੈਂ ਵੇਖ ਰਿਹਾ ਸੀ ਤੁਹਾਡੇ ਕੋਲੇ ਹੱਥ ਚ ਬੜੀਆਂ ਕਿਤਾਬਾਂ ਫੜੀਆਂ ਹੋਈਆਂ।
1: ਅੱਛਾ ਜੀ,
0: ਇਹ ਕੋਈ ਖਾਸ ਕਿਤਾਬਾਂ ਨੇ ਜਿਹੜੀਆਂ ਤੁਸੀਂ ਅੱਜ ਚੱਕੀ ਫਿਰਦੇ ਹੋ?
1: ਨਾਲੇ ਤੁਸੀਂ ਕਹਿੰਦੇ ਹੋ ਪ੍ਰੋਫੈਸਰ ਬਲ, ਸਾਰੇ ਪੁੱਛੀ ਜਾਂਦੇ ਹੋ ਵੀ ਹੱਥ ਵਿੱਚ ਕਿਤਾਬਾਂ ਫੜੀਆਂ ਹੋਈਆਂ।
0: ਉੱਪਰ ਇਹ ਵੇਲੇ ਤਾਂ ਘੁੰਮਣ ਫਿਰਨ ਦਾ ਵੇਲਾ ਹੁੰਦਾ ਜਿਹੜਾ ਤੁਸੀਂ ਪਿੰਡ ਚ ਗੇੜਾ ਮਾਰਦੇ ਹੋ, ਵੀ ਕਿਤਾਬਾਂ ਨਾਲੇ ਨਾਲੇ
1: ਇਹਨਾਂ ਤੋਂ ਬਿਨਾਂ ਤੇ ਪਟਵਾਰੀ ਸਾਹਿਬ ਕਾਹਦਾ ਕਾਹਦੀ ਜ਼ਿੰਦਗੀ ਆ। ਪੜ੍ਹੇ ਲਿਖੇ ਬੰਦੇ ਦੀ, ਖਾਸ ਕਰਕੇ ਰੋਏ ਰਾਮ ਜੀ ਮੈਨੂੰ ਕਹਿੰਦੇ ਸਨ ਵੀ ਪ੍ਰੋਫੈਸਰ ਬਲ ਤੇ ਸਾਰੀਆਂ ਸਮੱਸਿਆ ਦਾ ਹੱਲ, ਤੇ ਪਰ ਉਹ ਹੱਲ ਜਿਹੜੇ ਅੱਜ ਸਹੀ ਮੈਨੇ ਆਪਾਂ ਦੇਖੀਏ ਤਾਂ ਇਹ ਕਿਤਾਬਾਂ ਆਪਾਂ ਨੂੰ ਦਿੰਦੀਆਂ ਨੇ।
0: ਦਿੰਦੀਆਂ ਦੇਖੋ, ਉਹਨਾਂ ਜਿਹੜੀਆਂ ਕਿਤਾਬਾਂ ਹੁੰਦੀਆਂ ਨਾ ਬਲ ਸਾਹਿਬ, ਇਹਨੂੰ ਅਗਰ ਆਪਾਂ ਦੋਸਤ ਬਣਾ ਲਈਏ।
1: ਹਾਂਜੀ,
0: ਅੱਜ ਕੱਲ ਤਾਂ ਵੈਸੇ ਇਹ ਜ਼ਮਾਨਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿਤਾਬਾਂ ਵਾਲਾ,
1: ਸਹੀ ਗੱਲ ਜੀ,
0: ਉਹ ਦਿਨ ਪਰ ਦਿਨ ਦਿਨ ਪਰ ਦਿਨ ਇਹਦੀ ਜਿਹੜੀ ਨਾ ਜੀ ਇਹ ਘਾਟ ਮਹਿਸੂਸ ਹੋ ਰਹੀ ਹੈ।
1: ਹਾਂਜੀ,
0: ਅਸੀਂ ਹਮੇਸ਼ਾ ਮੋਬਾਈਲ ਦੇ ਮਗਰ ਹੀ ਲੱਗੇ ਰਹਿੰਦੇ
1: ਜੀ,
0: ਜਾਂ ਫਿਰ ਅਸੀਂ ਪੜ੍ਹਨ ਦੇ ਵਿੱਚ ਘੱਟ ਵਿਸ਼ਵਾਸ ਕਰਦੇ ਹਾਂ।
1: ਹਾਂਜੀ,
0: ਅਸੀਂ ਦੇਖਣ ਵਿੱਚ ਜਾਂ ਸੁਣਨ ਦੇ ਵਿੱਚ, ਜਿੱਥੇ ਸਾਨੂੰ ਮਾੜਾ ਮੋਟਾ ਪੜ੍ਹਨ ਨੂੰ ਕੁਝ ਚੰਗੀਆਂ ਕਿਤਾਬਾਂ ਮਿਲ ਜਾਣ। ਦੇਖੋ ਨਾ, ਗਿਆਨ ਚ ਵਾਧਾ ਜਿਹੜਾ ਹੈ ਨਾ ਇਹ ਪੜ੍ਹਨ ਦੇ ਨਾਲ, ਜਿੱਦਾਂ ਹੁਣ ਤੁਸੀਂ ਕਿਤਾਬਾਂ ਚੱਕੀਆਂ ਹੋਈਆਂ,
1: ਹਾਂਜੀ,
0: ਇਹਦੇ ਨਾਲ ਦੇਖੋ ਕਿੰਨਾ ਗਿਆਨ ਚ ਵਾਧਾ ਹੁੰਦਾ।
1: ਬਿਲਕੁਲ, ਇਹ ਗੱਲ ਤਾਂ ਹੈ।
0: ਤੇ ਜੇ ਤੁਸੀਂ ਦੁਨੀਆਂ ਭਰ ਦੀ ਜਾਣਕਾਰੀ ਲੈਣੀ ਹੈ ਤੇ ਕਿਤਾਬਾਂ ਚੋਂ ਹੀ ਮਿਲ ਸਕਦੀ ਹੈ।
1: ਹਾਂਜੀ,
0: ਪਰ ਅੱਜ ਕੱਲ ਨਵੀਂ ਤਕਨੀਕ ਆ ਗਈ ਹੈ, ਮੋਬਾਈਲ ਦੇ ਵਿੱਚ ਵੀ ਕਿਤਾਬਾਂ ਆ ਗਈਆਂ।
1: ਹਾਂਜੀ ਬਿਲਕੁਲ ਜੀ,
0: ਪਰ ਜਿਹੜਾ ਪੜ੍ਹਨ ਦਾ ਸਵਾਦ ਹੈ,
1: ਨਾ ਨਾ ਜੀ, ਉਹ ਬਿਨਾਂ ਕਿਤਾਬਾਂ ਨੂੰ ਕਿੱਥੇ ਆਉਂਦਾ ਜੀ,
0: ਉਹ ਕਿੱਥੋਂ ਆਉਂਦਾ?
1: ਮੈਂ ਛੋਟਾ ਜਿਹਾ ਵਾਕਿਆ ਸੁਣਾਵਾਂ
0: ਜੀ।
1: ਮੋਬਾਈਲ ਵਿੱਚ ਕਿੰਡਲ ਚ ਆਪਾਂ ਪੜ੍ਹ ਲੈਂਦੇ ਕਿਤਾਬ, ਤੇ ਮੈਨੂੰ ਥੋੜੀ ਜਿਹੀ ਆਦਤ ਪੈ ਗਈ ਕਿਤਾਬ ਪੜ੍ਹਨ ਦੀ, ਮੈਂ ਉੱਥੋਂ ਵੱਧ ਹੀ ਗਿਆ।
0: ਅੱਛਾ,
1: 3 ਮਹੀਨੇ ਮੈਂ ਲਾਇਬ੍ਰੇਰੀ ਗਿਆ, ਲਾਇਬ੍ਰੇਰੀ ਜਾ ਕੇ ਮੈਂ ਕਿਤਾਬ ਕੱਢੀ, ਉਹਦੇ ਉੱਤੋਂ ਗਰਦ ਮਿੱਟੀ ਝਾੜੀ, ਝਾੜ ਕੇ ਜਦੋਂ ਕਿਤਾਬ ਖੋਲੀ ਤਾਂ ਜਿਹੜੀ ਉਹ ਖੁਸ਼ਬੂ ਆਈ ਨਾ, ਉਹ ਆ ਤੁਹਾਨੂੰ ਜਿਹੜੇ ਫੋਨ ਤੁਸੀਂ ਕਹਿੰਦੇ ਹੋ ਜ਼ਰੂਰ ਦੇਣੀ ਆ,
0: ਇਹਨੇ ਥੋੜੀ ਦੇਣੀ। ਦੇਖੋ ਨਾ, ਜਦੋਂ ਤੁਸੀਂ ਕਿਤਾਬ ਨੂੰ ਪੜ੍ਹਨਾ ਹੈ ਨਾ
1: ਜੀ,
0: ਉਸਨੇ ਤੇ ਨਾਲ ਖੁਸ਼ਬੂ ਵੀ ਦੇਣੀ ਹੈ।
1: ਹਾਂਜੀ,
0: ਤੇ ਜਿਹੜਾ ਤੁਹਾਡਾ ਦਿਮਾਗ ਹੈ ਨਾ
1: ਜੀ,
0: ਉਹ ਤਰੋ ਤਾਜ਼ਾ ਕਰਦਾ।
1: ਬਿਲਕੁਲ ਜੀ, ਬਿਲਕੁਲ।
0: ਜਦੋਂ ਅਸੀਂ ਮੋਬਾਈਲ ਦੇ ਨਾਲ ਜਾਂ ਕਿਸੇ ਏਦਾਂ ਦੀ ਤਕਨੀਕ ਦੇ ਨਾਲ ਕੋਈ ਕਿਤਾਬ ਪੜ੍ਹਦੇ ਹਾਂ ਨਾ
1: ਜੀ,
0: ਉਹਦੇ ਵਿੱਚ ਫਿਰ ਜਿਹੜੀ ਸਾਡੀ ਨਾ ਇੱਕ ਮਾਨਸਿਕ ਜਿਹੜੀ ਸਾਡਾ ਇੱਕ ਤਣਾਅ ਵੱਧ ਜਾਂਦਾ ਹੈ।
1: ਵੱਧ ਜਾਂਦਾ ਸਗੋਂ ਤਾਂ ਜੀ,
0: ਦੇਖਦੇ ਦੇਖਦੇ।
1: ਹਾਂਜੀ,
0: ਤੇ ਉਹਦਾ ਜਿਹੜਾ ਅਸਰ ਹੈ ਨਾ ਉਹ ਫਿਰ ਕਿਤਾਬ ਦੇ ਵਿੱਚ ਨਹੀਂ ਇੱਦਾਂ ਦਾ ਹੁੰਦਾ ਹੈ।
1: ਦੂਜੀ ਗੱਲ ਹੈ ਪਟਵਾਰੀ ਸਾਹਿਬ, ਇਹਦੇ ਵਿੱਚ ਭਟਕਣਾ ਬਹੁਤ ਹੈ ਜੀ, ਕਿਤਾਬ ਪੜ੍ਹ ਰਹੇ ਹਾਂ ਉਦੋਂ ਕਿਤੇ

0: ਤੁਸੀਂ ਆਪਣੇ ਟੂ ਕਰ ਦੇਣੀ ਵਿੱਚ ਮੇਰਾ ਫੋਨ ਆ ਗਿਆ ਜੀ। ਜਦੋਂ ਤੁਸੀਂ ਲਾਇਬ੍ਰੇਰੀ ਬਹਿ ਕੇ ਜਾਂ ਘਰੇ ਬੈਠੇ ਕਿਤਾਬ ਪੜ੍ਹ ਰਹੇ ਹੁੰਦੇ ਆ ਤੇ ਤੁਹਾਨੂੰ ਕੋਈ ਆਵਾਜ਼ ਵੀ ਮਾਰੀ ਜਾਵੇ ਤੁਸੀਂ ਇਸ਼ਾਰਾ ਕਰ ਦਿੰਦੇ ਵੀ ਰੁਕਿਆ ਹੁਣ ਮੈਨੂੰ ਕਿਤਾਬ ਪੂਰੀ ਕਰ ਦਿੰਦੇ।
1: ਦੇਖੋ ਇਹੀ ਇੱਕ ਪੜ੍ਹਨ ਦੀ ਜਿਹੜੀ ਹੈ ਨਾ ਇੱਛਾ ਹੋਣੀ ਚਾਹੀਦੀ ਹੈ।
0: ਬਿਲਕੁਲ
1: ਜਦੋਂ ਅਸੀਂ ਕਿਤਾਬਾਂ ਪੜ੍ਹੀਏ ਨਾ ਚੰਗੀਆਂ ਕਿਤਾਬਾਂ ਪੜ੍ਹੀਏ
0: ਹਾਂਜੀ
1: ਤਾਂ ਫੇਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ।
0: ਬਿਲਕੁਲ ਜੀ,
1: ਚਾਹੇ ਕਿਤਾਬਾਂ ਹੋ ਜਾਏ ਕਿਤੇ ਲੇਖ ਹੋ ਜਾਣ ਕੋਈ
0: ਹਾਂਜੀ
1: ਹਾਂਜੀ ਕਿਤੇ ਕੋਈ ਅਖਬਾਰਾਂ ਹੋ ਜਾਣ
0: ਹਾਂਜੀ
1: ਤੇ ਇਹਨਾਂ ਨੂੰ ਪੜ੍ਹ ਕੇ ਜਿਹੜਾ ਤੁਹਾਡੀ ਜਾਣਕਾਰੀ ਦਾ ਵਾਧਾ ਹੋਣਾ ਹੀ ਹੋਣਾ ਹੈ।
0: ਹਾਂਜੀ
1: ਤੁਸੀਂ ਨਾ ਹਮੇਸ਼ਾ ਪੂਰੇ ਅੰਤਰਰਾਸ਼ਟਰੀ ਮੁੱਦਿਆਂ ਤੱਕ
0: ਬਿਲਕੁਲ ਜੀ
1: ਉਹਨਾਂ ਦੇ ਨਾਲ ਜੀਵਤ ਰਹਿੰਦੇ ਹੋ
0: ਅਪਡੇਟ ਕਰਨੋ ਕਦੇ ਕਹਿੰਦੇ ਵੀ ਰਹਿੰਦੇ ਆ।
1: ਹਾਂ ਜੀ ਦੇਖੋ ਨਾ ਇਹ ਜਿਹੜੀਆਂ ਕਿਤਾਬਾਂ ਨੇ ਨਾ
0: ਹਾਂਜੀ
1: ਵੈਸੇ ਤਾਂ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ
0: ਜੀ
1: ਲਾਇਬ੍ਰੇਰੀ ਵਿੱਚ ਵੀ ਆਸਾਨੀ ਦੇ ਨਾਲ ਮਿਲ ਜਾਂਦੀਆਂ
0: ਹਾਂਜੀ
1: ਪਰ ਜਿਹੜੀਆਂ ਕਿਤਾਬਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨਾ ਉਹਨੂੰ ਦੋ ਵਾਰ ਪੜ੍ਹ ਲਓ
0: ਹਾਂਜੀ
1: ਤੇ ਅਸੀਂ ਫਿਰ ਉਹ ਇੱਕ ਪੱਥ ਕੱਢ ਲੈਂਦੇ ਹਾਂ ਜ਼ਿੰਦਗੀ ਦਾ।
0: ਬਿਲਕੁਲ ਜੀ
1: ਤੇ ਉਹਦੇ ਨਾਲ ਸਾਡੇ ਜਿਹੜੇ ਇੱਕ ਦਿਮਾਗ ਦਾ ਵੀ ਕਸਰਤ ਹੋ ਜਾਂਦੀ ਹੈ
0: ਜੀ
1: ਔਰ ਅਸੀਂ ਆਪਸ ਦੇ ਵਿੱਚ ਵੀ ਬੜਾ ਸਾਡਾ ਨਾ ਜਿਹੜਾ ਇੱਕ ਅੱਜ ਕੱਲ੍ਹ ਡਿਪਰੈਸ਼ਨ ਦੀ ਬੜੀ ਸਮੱਸਿਆ ਚੱਲੀ
0: ਹੈ। ਹਾਂਜੀ
1: ਤੇ ਜੇ ਅਸੀਂ ਕਿਤਾਬਾਂ ਪੜ੍ਹ ਲਈਏ ਨਾ ਇਹਨਾਂ ਚੀਜ਼ਾਂ ਤੋਂ ਅਸੀਂ ਫਿਰ ਬਹੁਤ ਦੂਰ ਜਾ ਸਕਦੇ
0: ਹਾਂ। ਪਰ ਸਾਹਿਬ ਜਿਹੜਾ ਬੰਦਾ ਜ਼ਿਆਦਾ ਕਿਤਾਬਾਂ ਪੜ੍ਹਦਾ ਨਾ
1: ਉਹ ਤਾਂ ਖੁਦ ਤੁਹਾਡੀ ਫਿਰ ਇੱਕ ਲਾਇਬ੍ਰੇਰੀ ਬਣ ਜਾਂਦਾ
0: ਮੂੰਹ ਦੇ ਵਿੱਚੋਂ ਨਿਕਲ ਹੋਏ ਜਿਹੜੇ ਵਾਕ ਆ ਉਹ ਆਪਣੇ ਆਪ ਇੱਕ ਕਹਿ ਲਓ ਵੀ ਇਲਾਹੀ ਵਚਨ ਹੋ ਜਾਂਦੇ ਆ ਜਿਹਨਾਂ ਨੂੰ ਲੋਕ ਸੁਣ ਕੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਆਪ ਕਈ ਕਿਤਾਬਾਂ ਦਾ ਗਿਆਨ ਜਿਹੜਾ ਇੱਥੋਂ ਸੁਣ ਕੇ ਹਾਸਲ ਕਰ ਲਿਆ।
1: ਦੇਖੋ ਤੁਸੀਂ ਜਦੋਂ ਪੜ੍ਹਦੇ ਹੋ ਨਾ ਪੜ੍ਹਦੇ ਪੜ੍ਹਦੇ ਜਦੋਂ ਅਸੀਂ ਜਾਣਕਾਰੀ ਤਾਂ ਲੈਣੇ ਲੈਂਦੇ ਹਾਂ
0: ਜੀ
1: ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਸਾਡੇ ਆਲੇ ਦੁਆਲੇ ਕੀ ਹੋਣ ਨਾਲ।
0: ਹਾਂਜੀ
1: ਜਿਵੇਂ ਹੁਣ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ
0: ਜੀ
1: ਮੈਂ ਵੀ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਕਿਸਾਨ ਮੇਲਿਆਂ ਦਾ ਵੀ ਆਯੋਜਨ ਕੀਤਾ ਹੋਇਆ।
0: ਕੀ ਬਾਤ ਹੈ ਜੀ, ਕੀ ਬਾਤ ਹੈ।
1: ਸਾਡੇ ਕਿਸਾਨ ਵੀਰਾਂ ਦੇ ਲਈ ਉਹਨਾਂ ਨੇ ਜਿਹੜਾ ਕਿਸਾਨ ਮੇਲਾ
0: ਹਾਂਜੀ
1: ਉਹ ਉਹਨਾਂ ਨੇ 18 ਤੇ 19 ਸਤੰਬਰ ਨੂੰ ਲੁਧਿਆਣੇ ਚ
0: ਲਾਉਂਦੇ ਆ ਜੀ ਸਾਲ ਬਾਅਦ ਲਾਉਂਦੇ ਆ
1: ਲਾਉਂਦੇ ਆ ਨਾ
0: ਹਾਂਜੀ ਹਾਂਜੀ
1: ਤੇ ਉਹਦੇ ਵਿੱਚ ਵੀ ਸਾਰਿਆਂ ਨੇ ਹੁਮ ਹਮਾ ਕੇ
0: ਪਹੁੰਚਣਾ
1: ਚੱਲਾਂਗੇ ਆਪਾਂ ਸਾਰਿਆਂ ਨੇ ਉਹ ਤੁਰੇ ਵਾਲੀ ਪੱਗ ਬੰਨ
0: ਗਾਸ ਬਸ ਬਸ ਬਿਲਕੁਲ ਜੀ ਬਿਲਕੁਲ
1: ਕਿਉਂਕਿ ਦੇਖੋ ਨਾ ਗੱਲ ਇਹ ਹੈ ਜੇ ਪੜ੍ਹਦੇ ਪੜ੍ਹਦੇ ਇਹ ਚੀਜ਼ਾਂ ਸਾਨੂੰ ਪਤਾ ਲੱਗ ਜਾਂਦਾ।
0: ਹਾਂਜੀ ਬਿਲਕੁਲ
1: ਜੇ ਅਸੀਂ ਪੜ੍ਹਾਂਗੇ ਨੀ
0: ਹਾਂਜੀ
1: ਤਾਂ ਸਾਨੂੰ ਪਤਾ ਕਿੱਦਾਂ ਲੱਗ
0: ਬਿਲਕੁਲ ਜੀ ਬਿਲਕੁਲ
1: ਫਿਰ ਤਾਂ ਕਿਸਾਨ ਵੀਰ ਵੀ ਪਹੁੰਚਣਗੇ ਆਪਾਂ ਵੀ ਪਹੁੰਚਾਂਗੇ ਸਾਰੇ ਜਾਣੇ
0: ਜ਼ਰੂਰ ਜੀ ਜ਼ਰੂਰ
1: ਉੱਥੇ ਵੀ ਜਾਣਕਾਰੀ ਮਿਲਦੀ ਹੈ।
0: ਹਾਂਜੀ
1: ਉੱਥੇ ਬਹੁਤ ਤਗੜੇ ਤਗੜੇ ਮਾਹਿਰ ਆਉਂਦੇ ਨੇ
0: ਜੀ
1: ਉਹ ਆਪਣੇ ਐਕਸਪੀਰੀਅੰਸ ਦੱਸਦੇ ਨੇ
0: ਬਿਲਕੁਲ ਜੀ
1: ਤੇ ਜਦੋਂ ਉਹਨਾਂ ਨੇ ਤਕਨੀਕੀ ਗੱਲਾਂ ਸਾਨੂੰ ਦੱਸਣੀਆਂ
0: ਹਾਂਜੀ
1: ਖੇਤੀਬਾੜੀ ਬਾਰੇ
0: ਬਿਲਕੁਲ ਜੀ
1: ਤਾਂ ਫਿਰ ਦੇਖੋ ਨਾ ਸਾਨੂੰ ਹੋਰ ਵੀ ਸਾਡੀ ਜਾਣਕਾਰੀ ਚ ਵਾਧਾ
0: ਹੁੰਦਾ ਜੀ ਬਿਲਕੁਲ ਸਹੀ ਗੱਲ
1: ਤੋਂ ਇਹ ਚੀਜ਼ਾਂ ਜਿਹੜੀਆਂ ਹੈ ਉਹ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਦੀਆਂ
0: ਜੀ
1: ਤੇ ਜੇ ਤੁਸੀਂ ਜਾਣਕਾਰੀ ਦੀ ਗੱਲ ਕੀਤੀ ਹੈ ਤੁਹਾਡੀ ਹੋਰ ਜਾਣਕਾਰੀ ਚ ਵਾਧਾ ਪਾ ਦਿੰਦੇ
0: ਅੱਛਾ ਜੀ
1: ਸਾਡੇ ਕੋਲ ਡਾਕਟਰ ਆਰ ਐਸ ਚੰਦੀ ਜੀ ਆਏ ਸਨ
0: ਠੀਕ ਹੈ ਜੀ
1: ਨਿੰਮ ਆਧਾਰਿਤ ਘੋਲ
0: ਅੱਛਾ
1: ਉਹਦੇ ਬਾਰੇ ਜਾਣਕਾਰੀ ਦਿੱਤੀ ਆ
0: ਠੀਕ ਹੈ ਜੀ
1: ਆਪਾਂ ਸੁਣਦੇ ਹਾਂ
2: ਰਾਜਾ ਜੀ ਡਾਕਟਰ ਰਵਿੰਦਰ ਸਿੰਘ ਚੰਬੇ ਜੀ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਤੁਸੀਂ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਆਏ ਹੋ ਔਰ ਜਿਸ ਤਰ੍ਹਾਂ ਕਿ ਆਪਾਂ ਆਮ ਕਰਕੇ ਕੀੜਾ ਮਕੌੜਾ ਜੋ ਦੇਖਦੇ ਆ ਸਾਡੇ ਕਿਸਾਨ ਵੀਰ ਤਾਂ ਉਹ ਸਿਰਫ ਸੌਖਾ ਤਰੀਕਾ ਜਿਹਨੂੰ ਕਹਿ ਲਓ ਕਿ ਕੀਟਨਾਸ਼ਕ ਲਾਓ ਤੇ ਸਪਰੇਅ ਕਰ ਦਿਓ ਪਰ ਕਿਉਂਕਿ ਆਪਾਂ ਕੁਝ ਹੋਰ ਤਰੀਕੇ ਵੀ ਅਪਣਾਈਏ ਤਾਂ ਕਿ ਇਹਦੀ ਵਰਤੋਂ ਘੱਟ ਹੋ ਸਕੇ ਤੇ ਨਿੰਮ ਵਾਲਾ ਜਿਹੜਾ ਘੋਲ ਤਿਆਰ ਕਰਕੇ ਦੀ ਕਿੱਦਾਂ ਵਰਤੋਂ ਹੋ ਸਕਦੀ ਹੈ ਵਧੀਆ ਕੀ ਫਾਇਦੇ ਨੇ ਇਹ ਸਾਰੀ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨੀ ਹੈ ਤੇ ਪਹਿਲਾਂ ਆਪਾਂ ਥੋੜੀ ਝਾਤ ਮਾਰੀ ਰੱਖ ਸਕੋ ਕਿ ਸਾਡੇ ਮੁਲਕ ਦੀ ਆਪਾਂ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤੇ ਕਿੰਨੇ ਕੁ ਕੀਟਨਾਸ਼ਕ ਅਸੀਂ ਇਸਤੇਮਾਲ ਕਰ ਰਹੇ ਹਾਂ ਔਰ ਕਿੰਨੇ ਕਿਹੜੇ ਦੇ ਮਾੜੇ ਅਸਰ ਜਿਹੜੇ ਹੈਗੇ ਆ ਉਹ ਸਾਡੇ ਸਾਹਮਣੇ ਆ ਰਹੇ ਹੈਗੇ ਆ।
3: ਧੰਨਵਾਦ ਸੰਧੂ ਸਾਹਿਬ ਤੁਸੀਂ ਗੱਲ ਕੀਤੀ ਜੀ ਕੀਟਨਾਸ਼ਕਾਂ ਦੀ ਤੇ ਉਹਨਾਂ ਦੇ ਮਾੜੇ ਜਿਹੜੇ ਪ੍ਰਭਾਵ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੀਆਂ ਫਸਲਾਂ ਦੇ ਵਿੱਚ ਕਿਸਾਨ ਵੀਰ ਇਹਨਾਂ ਦੀ ਵਰਤੋਂ ਕਰਦੇ ਨੇ ਕਈ ਵਾਰੀ ਕੀਟਨਾਸ਼ਕਾਂ ਦੀ ਦੁਰਵਰਤੋਂ ਵੀ ਹੁੰਦੀ ਹੈ ਬਹੁਤ ਸਾਰੇ ਮਾੜੇ ਅਸਰ ਨੇ ਜਿਹਨਾਂ ਗੱਲ ਕਰਾਂ ਕੀਟਨਾਸ਼ਕਾਂ ਦੀ ਤੇ ਸਭ ਤੋਂ ਪਹਿਲਾਂ ਜੇ ਅਸੀਂ ਜ਼ਿਆਦਾ ਕੀਟਨਾਸ਼ਕ ਵਰਤਾਂਗੇ ਤੇ ਉਹਦੇ ਨਾਲ ਕੀੜਿਆਂ ਦੇ ਵਿੱਚ ਸਹਿਣ ਸ਼ਕਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਕੀਟਨਾਸ਼ਕ ਨਾਲ ਪਹਿਲਾਂ ਕੀੜਾ ਮਰ ਜਾਂਦਾ ਸੀ ਫਿਰ ਉਹ ਹੌਲੀ ਹੌਲੀ ਉਸ ਕੀਟਨਾਸ਼ਕ ਨਾਲ ਮਰਨਾ ਬੰਦ ਹੋ ਜਾਂਦਾ ਹੈ ਕਈ ਵਾਰ ਦੂਜਾ ਪੁਆਇੰਟ ਜਿਹੜਾ ਅਸੀਂ ਕਈ ਵਾਰੀ ਕੀਟਨਾਸ਼ਕਾਂ ਕਰਕੇ ਕੀੜਿਆਂ ਦਾ ਪੁਨਰਉਥਾਨ ਤੋਂ ਮੇਰਾ ਭਾਵ ਕਿ ਕੀੜਿਆਂ ਦੀ ਗਿਣਤੀ ਵੱਧ ਜਾਂਦੀ ਹੈ ਖਾਸਕਰ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਉਹਨਾਂ ਦੀ ਗਿਣਤੀ ਜੇ ਅਸੀਂ ਸਪਰੇਅ ਕਰਦੇ ਹਾਂ ਸਪੈਸ਼ਲੀ ਜਿਹੜੇ ਸਿੰਥੈਟਿਕ ਪ੍ਰੀਫਰਡ ਨੇ ਉਹਨਾਂ ਦੇ ਸਪਰੇਅ ਨਾਲ ਕੀੜਿਆਂ ਦੀ ਗਿਣਤੀ ਵੱਧ ਜਾਂਦੀ ਹੈ ਕਈ ਫਸਲਾਂ ਦੇ ਵਿੱਚ ਤੀਜਾ ਮਾੜਾ ਪ੍ਰਭਾਵ ਜਿੰਨੇ ਵੀ ਸਾਡੇ ਮਿੱਤਰ ਕੀੜੇ ਨੇ ਕੀਟਨਾਸ਼ਕਾਂ ਦੀ ਦੁਰਵਰਤੋਂ ਨਾਲ ਉਹ ਮਰ ਜਾਂਦੇ ਨੇ ਜਦੋਂ ਕੀਟਨਾ ਜਿਹੜੇ ਮਿੱਤਰ ਕੀੜੇ ਸਾਡੇ ਮਰ ਜਾਣਗੇ

0: ਜਿਹੜੇ ਹਾਨੀਕਾਰ ਕੀੜੇ ਆ ਉਹਨਾਂ ਦੀ ਗਿਣਤੀ ਹੋਰ ਜ਼ਿਆਦਾ ਵਧੂਗੀ। ਚੌਥਾ ਪੁਆਇੰਟ, ਸਾਡਾ ਜਿਹੜਾ ਵਾਤਾਵਰਨ ਹੈ ਇਹ ਵੀ ਸਾਡਾ ਕੀਟਨਾਸ਼ਕਾਂ ਦੇ ਨਾਲ ਪ੍ਰਦੂਸ਼ਿਤ ਹੁੰਦਾ ਹੈ, ਕਿਉਂਕਿ ਜਦੋਂ ਅਸੀਂ ਛਿੜਕਾਅ ਕਰਦੇ ਹਾਂ ਕੀਟਨਾਸ਼ਕ ਉਹ ਹਵਾ ਦੇ ਵਿੱਚ ਵੀ ਜਾਂਦੇ ਆ, ਪਾਣੀ ਦੇ ਵਿੱਚ ਵੀ ਜਾਂਦੇ ਆ, ਤੇ ਉਹਦੇ ਨਾਲ ਸਾਡਾ ਵਾਤਾਵਰਨ ਵੀ ਜਿਹੜਾ ਵਾ ਉਹ ਪ੍ਰਦੂਸ਼ਿਤ ਹੁੰਦਾ ਹੈ। ਤੇ ਪੰਜਵੀਂ ਤੇ ਬਹੁਤ ਹੀ ਜਿਹੜੀ ਮਹੱਤਵਪੂਰਨ ਗੱਲ ਕਿ ਇਹਨਾਂ ਕੀਟਨਾਸ਼ਕਾਂ ਦੀ ਰਹਿੰਦ ਖੂੰਹਦ ਸਾਡੀਆਂ ਖਾਣ ਵਾਲੀਆਂ ਫਸਲਾਂ ਦੇ ਵਿੱਚ ਖਾਣ ਵਾਲੇ ਪਦਾਰਥਾਂ ਦੇ ਵਿੱਚ ਵੀ
1: ਆ ਜਾਂਦੀ। ਬਿਲਕੁਲ ਬਿਲਕੁਲ, ਕਈ ਵਾਰ ਆਪਣੇ ਜਿਹੜਾ ਦੇਖੋ ਕਿ ਬਾਸਮਤੀ ਸਾਡੀ ਰਿਜੈਕਟ ਹੋ ਕੇ ਵਾਪਸ ਆ ਜਾਂਦੀ ਹੈ।
0: ਬਿਲਕੁਲ ਜੀ,
1: ਕਿ ਉਹ ਜੋ ਮਾਤਰਾ ਤੋਂ ਜ਼ਿਆਦਾ ਆ ਗਈ।
0: ਬਿਲਕੁਲ ਜੀ,
1: ਤੇ ਇਸ ਕਰਕੇ ਬੜੀ ਲੋੜ ਹੈ ਕਿ ਤੁਸੀਂ ਗੱਲ ਕਰ ਰਹੇ ਹੋ ਸਭ ਕਿ ਉਹਦੀ ਸਹੀ ਵਰਤੋਂ ਹੁੰਦੀ ਹੈ ਜੀ। ਹੁਣ ਜਦੋਂ ਗੱਲ ਕਰਦੇ ਹੈਗੇ ਹਾਂ ਤੇ ਇਹ ਤੋਂ ਆਪਾਂ ਕੀ ਭਾਵ ਲੈ ਕੇ ਚੱਲਦੇ ਹਾਂ ਕਿ ਜੇ ਸਹੀ ਵਰਤੋਂ ਕਰੀਏ ਜਾਂ ਕਿਸ ਤਰੀਕੇ ਨਾਲ ਸਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ?
0: ਸਭ ਤੋਂ ਸੁਚੱਜੀ ਵਰਤੋਂ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਹਮੇਸ਼ਾ ਇਸ ਗੱਲ ਦੇ ਧਾਰਨੀ ਰਹੇ ਹਾਂ ਕਿ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਹੈ ਤਾਂ ਸੁਚੱਜੀ ਕਰਨੀ ਹੈ। ਸੁਚੱਜੀ ਵਰਤੋਂ ਤੋਂ ਮੇਰਾ ਭਾਵ ਜਿਹੜੇ ਸਿਫਾਰਸ਼ ਕੀਤੇ ਜਾਂਦੇ ਨੇ ਕੀਟਨਾਸ਼ਕ ਉਹਨਾਂ ਦੀ ਵਰਤੋਂ ਕਰਨੀ ਹੈ ਤੇ ਕਦੋਂ ਕਰਨੀ ਹੈ। ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਵੀ ਕਦੋਂ ਕਰਨੀ ਕਦੋਂ ਆ। ਖੇਤ ਦੇ ਵਿੱਚ ਅਸੀਂ ਗਏ, ਜੇ ਕਿਤੇ ਇੱਕ ਕੀੜਾ ਨਜ਼ਰ ਆ ਗਿਆ, ਦੋ ਆ ਗਏ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਛਿੜਕਾਅ ਕਰ ਦੇਣਾ ਹੈ। ਉਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਅਸੀਂ ਇੱਕ ਆਰਥਿਕ ਕਗਾਰ, ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਵੀ ਕਹਿੰਦੇ ਆ, ਈਟੀਐਲ ਵੀ ਕਹਿੰਦੇ ਆ, ਜਾਂ ਕਹਿ ਲਓ ਵੀ ਕੀੜਿਆਂ ਦੀ ਗਿਣਤੀ ਦਾ ਉਹ ਪੱਧਰ ਅਸੀਂ ਨਿਰਧਾਰਿਤ ਕੀਤਾ ਹੋਇਆ ਹੈ ਹਰੇਕ ਕਾਫੀ ਫਸਲਾਂ ਦੇ ਵਿੱਚ, ਵੀ ਉਸ ਪੱਧਰ ਤੱਕ ਜੇ ਕੀੜਿਆਂ ਦੀ ਗਿਣਤੀ ਪਹੁੰਚੂਗੀ ਤਾਂ ਛਿੜਕਾਅ ਕਰਨਾ ਹੈ। ਉਹ ਅੱਡ ਅੱਡ ਫਸਲਾਂ ਦੇ ਵਿੱਚ ਅੱਡ ਅੱਡ ਕੀੜਿਆਂ ਦਾ ਅਲੱਗ ਅਲੱਗ ਹੁੰਦਾ ਹੈ, ਉਹਦੇ ਹਿਸਾਬ ਨਾਲ ਜਦੋਂ ਆਰਥਿਕ ਅਧਾਰ ਤੇ ਪੱਧਰ ਤੇ ਪਹੁੰਚਣ ਉਦੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਵੀ ਜਿਹੜੇ ਸਿਫਾਰਿਸ਼ ਕੀਤੇ ਕੀਟਨਾਸ਼ਕ ਨੇ ਸਹੀ ਮਾਤਰਾ ਵਿੱਚ ਤੇ ਸਹੀ ਛਿੜਕਾਅ ਦੇ ਢੰਗ ਤਰੀਕੇ ਦੇ ਨਾਲ ਕਰਨੇ ਚਾਹੀਦੇ ਨੇ। ਤੇ ਸਭ ਤੋਂ ਜ਼ਰੂਰੀ ਗੱਲ, ਜਦੋਂ ਵੀ ਅਸੀਂ ਕਿਸੇ ਕੀਟਨਾਸ਼ਕ ਦਾ ਛਿੜਕਾਅ ਕਰਨਾ ਹੈ ਉਹਦੇ ਤੋਂ ਬਾਅਦ ਅਸੀਂ ਇੱਕ ਗੱਲ ਕਰਦੇ ਹਾਂ ਵੇਟਿੰਗ ਪੀਰੀਅਡ ਦੀ, ਜਿਹਨੂੰ ਕਿ ਉਡੀਕ ਸਮਾਂ ਨਹੀਂ ਕਿਹਾ ਜਾਂਦਾ ਹੈ। ਉਡੀਕ ਸਮੇਂ ਤੋਂ ਮੇਰਾ ਭਾਵ ਵੀ ਕੀਟਨਾਸ਼ਕ ਦੇ ਛਿੜਕਾਅ ਤੋਂ ਬਾਅਦ ਕਿੰਨੇ ਦਿਨਾਂ ਤੱਕ ਅਸੀਂ ਉਹ ਫਲ ਜਾਂ ਸਬਜ਼ੀ ਜਾਂ ਉਹ ਫਸਲ ਵਰਤੋਂ ਵਿੱਚ ਨਹੀਂ ਲਿਆਉਣੀ, ਇਹ ਹਰੇਕ ਕੀਟਨਾਸ਼ਕ ਦਾ ਅਲੱਗ ਅਲੱਗ ਹੁੰਦਾ ਹੈ, ਅਲੱਗ ਅਲੱਗ ਫਸਲ ਤੇ ਅਲੱਗ ਅਲੱਗ ਉਡੀਕ ਸਮਾਂ ਹੁੰਦਾ ਹੈ। ਤੋ ਬਹੁਤ ਹੀ ਮਹੱਤਵਪੂਰਨ ਹੈ ਕਿ ਜਦੋਂ ਅਸੀਂ ਛਿੜਕਾਅ ਕਰੀਏ ਉਨੇ ਦਿਨ, ਜਿੰਨੇ ਦਿਨ ਦਾ ਉਹ ਉਡੀਕ ਸਮਾਂ ਦੱਸਿਆ ਗਿਆ ਹੈ ਉਨੇ ਦਿਨ ਅਸੀਂ ਉਸ ਫਲ ਸਬਜ਼ੀ ਜਾਂ ਫਸਲ ਨੂੰ ਕਿਸੇ ਵੀ ਤਰੀਕੇ ਦੇ ਵਿੱਚ ਵਰਤੋਂ ਵਿੱਚ ਨਾ ਲਿਆਈਏ। ਸਪਰੇਅ ਕਰਨ ਤੋਂ ਬਾਅਦ ਜਿੰਨੇ ਵੀ ਪੱਕ ਕੇ ਫਲ ਸਬਜ਼ੀ ਜਿਹੜੇ ਸਪੈਸ਼ਲੀ ਉਹ ਅਸੀਂ ਸਾਨੂੰ ਤੋੜ ਲੈਣੇ ਚਾਹੀਦੇ ਨੇ, ਫਿਰ ਛਿੜਕਾਅ ਕਰੋ ਤੇ ਉਨਾ ਉਡੀਕ ਸਮਾਂ ਉਨੇ ਅਸੀਂ ਨਹੀਂ ਤੋੜਨੇ। ਉਹਦੇ ਤੋਂ ਬਾਅਦ ਤੋੜ ਲਓਗੇ ਤੇ ਕੀੜਿਆਂ ਦਾ ਜਿਹੜਾ ਰਹਿੰਦ ਖੂੰਹਦ ਆ ਜਿਹੜੀ ਉਹ ਤੁਹਾਡੀਆਂ ਖਾਣ ਵਾਲੇ ਪਦਾਰਥਾਂ ਦੇ ਵਿੱਚ ਨਹੀਂ ਆਊਗੀ।
1: ਸਭ ਜਿਹੜੇ ਕੀਟਨਾਸ਼ਕ ਨੇ ਵੱਖ ਵੱਖ ਜਿਹਨੂੰ ਰਸਾਇਣ ਕਹਿ ਲਈਏ ਆਪਾਂ ਜਾਂ ਜ਼ਹਿਰ ਵੀ ਕਹਿੰਦਾ ਖੇਤੀ ਜ਼ਹਿਰ ਨੇ, ਇਹਨਾਂ ਤੋਂ ਬਿਨਾਂ ਹੋਰ ਢੰਗ ਤਰੀਕੇ ਵੀ ਅਪਣਾ ਸਕਦੇ ਨੇ ਸਾਡੇ ਕਿਸਾਨ ਵੀਰ?
0: ਬਹੁਤ ਸਾਰੇ ਢੰਗ ਤਰੀਕੇ ਆ ਸੰਧੂ ਸਾਹਿਬ ਅੱਡ ਅੱਡ ਫਸਲਾਂ ਦੇ ਵਿੱਚ ਜਿਨ੍ਹਾਂ ਨਾਲ ਅਸੀਂ ਕੀੜਿਆਂ ਦੀ ਸੁਚੱਜੀ ਰੋਕਥਾਮ ਕਰ ਸਕਦੇ ਹਾਂ। ਉਦਾਹਰਣ ਦੇ ਤੌਰ ਤੇ ਕੁਛ ਸਾਡੇ ਕੋਲ ਜਿਹੜੀਆਂ ਸਹਿਣ ਸ਼ਕਤੀ ਰੱਖਣ ਵਾਲੀਆਂ ਕਿਸਮਾਂ ਜਾਂ ਹਾਈਬ੍ਰਿਡ ਨੇ, ਕੀੜਿਆਂ ਵਾਸਤੇ ਵੀ ਆਉਂਦੀਆਂ ਨੇ, ਬਿਮਾਰੀਆਂ ਵਾਸਤੇ ਵੀ ਆਉਂਦੇ ਨੇ, ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਉਹਦੇ ਵਾਸਤੇ ਦੇਖਣਾ ਚਾਹੀਦਾ ਹੈ। ਜੇ ਕੋਈ ਤੁਹਾਨੂੰ ਕਿਸਮ ਅਲੱਗ ਅਲੱਗ ਫਸਲਾਂ ਦੇ ਵਿੱਚ ਵੀ ਕੀੜਿਆਂ ਬਿਮਾਰੀਆਂ ਤੋਂ ਸਹਿਣ ਸ਼ਕਤੀ ਰੱਖਣ ਵਾਲੀ ਮਿਲਦੀ ਹੈ ਉਹ ਵਰਤੋਂ ਵਿੱਚ ਲਿਆਉਣੀ ਚਾਹੀਦੀ ਹੈ। ਦੂਜੇ ਨੰਬਰ ਤੇ ਬਹੁਤ ਸਾਰੇ ਕਾਸ਼ਤਕਾਰੀ ਢੰਗ ਨੇ, ਉਹਨਾਂ ਨਾਲ ਵੀ ਕੀੜਿਆਂ ਦੀ ਜਿਹੜੀ ਹੈ ਉਹ ਰੋਕਥਾਮ ਕੀਤੀ ਜਾ ਸਕਦੀ ਹੈ। ਉਹਦੇ ਵਿੱਚ ਚਾਹੇ ਉਹ ਬਿਜਾਈ ਦਾ ਸਮਾਂ ਹੈ, ਬੀਜ ਦੀ ਮਾਤਰਾ ਹੈ, ਫਸਲ ਬੂਟੇ ਤੋਂ ਬੂਟੇ ਵਿੱਥ ਹੈ, ਖਾਦਾਂ ਨੇ, ਪਾਣੀ ਨੇ, ਇਹ ਸਾਰਿਆਂ ਤਰੀਕਿਆਂ ਦੇ ਨਾਲ ਵੀ ਅਸੀਂ ਇਹਦੀ ਰੋਕਥਾਮ ਕਰ ਸਕਦੇ, ਕਿਉਂਕਿ ਖਾਦਾਂ ਦੀ ਬੜੀ ਇੱਕ ਮਹੱਤਵਪੂਰਨ ਭੂਮਿਕਾ ਆ ਜਾਂਦੀ ਹੈ। ਜ਼ਿਆਦਾ ਨਾਈਟ੍ਰੋਜਨ ਵਾਲੀਆਂ ਖਾਦਾਂ ਆਪਾਂ ਲੋੜ ਤੋਂ ਜ਼ਿਆਦਾ ਵਰਤਾਂਗੇ ਤੇ ਕੀੜਿਆਂ ਦਾ ਹਮਲਾ ਜਿਹੜਾ ਉਹ ਆਮ ਤੌਰ ਤੇ ਦੇਖਣ ਵਿੱਚ ਆਇਆ ਹੈ ਜ਼ਿਆਦਾ ਹੁੰਦਾ ਹੈ। ਉਹਦੇ ਤੋਂ ਬਾਅਦ ਹੋਰ ਤਰੀਕੇ ਨੇ, ਜਿਵੇਂ ਅਸੀਂ ਕਈ ਕੀੜਿਆਂ ਨੂੰ ਅਸੀਂ ਹੱਥਾਂ ਨਾਲ ਰੋਕਥਾਮ ਕਰ ਸਕਦੇ ਹਾਂ, ਜਿਵੇਂ ਜਿਹੜੇ ਕੀੜੇ ਜਿਵੇਂ ਤੰਬਾਕੂ ਸੁੰਡੀ ਹੈ, ਗੋਭੀ ਦੀ ਤਿੱਤਲੀ ਹੈ, ਇਹਨਾਂ ਦੇ ਜਿਹੜੇ ਆਂਡੇ ਵੀ ਝੁੰਡਾਂ ਵਿੱਚ ਹੁੰਦੇ ਨੇ, ਸੁੰਡੀਆਂ ਵੀ ਝੁੰਡਾਂ ਵਿੱਚ ਖਾਂਦੀਆਂ ਨੇ, ਉਹਨਾਂ ਨੂੰ ਅਸੀਂ ਹੱਥਾਂ ਨਾਲ ਵੀ ਨਸ਼ਟ ਕਰ ਸਕਦੇ ਹਾਂ। ਹੋਰ ਸਾਡੇ ਕੋਲ ਜਿਹੜੇ ਫਰੂਟ ਫਲਾਈ ਟ੍ਰੈਪ ਨੇ, ਫਲ ਦੀ ਮੱਖੀ ਵਾਸਤੇ ਆਪਣੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਵਿੱਚ ਜਾਂ ਫਲਾਂ ਦੇ ਵਿੱਚ ਵੀ ਉਹ ਵੀ ਅਸੀਂ ਸਿਫਾਰਸ਼ ਕਰਦੇ ਹਾਂ, ਉਹਨਾਂ ਨਾਲ ਵੀ ਰੋਕਥਾਮ ਕੀਤੀ ਜਾ ਸਕਦੀ ਹੈ। ਜਾਂ ਜੈਵਿਕ ਢੰਗਾਂ ਨਾਲ, ਜੈਵਿਕ ਢੰਗਾਂ ਨੂੰ ਮੇਰੇ ਭਾਵ ਜਿਹੜੇ ਮਿੱਤਰ ਕੀੜੇ ਨੇ

0: ਮਿੱਤਰ ਕੀੜਿਆਂ ਦੇ ਨਾਲ ਵੀ ਸਾਡੀ ਅਸੀਂ ਰੋਕਥਾਮ ਕਰ ਸਕਦੇ ਹਾਂ। ਬਹੁਤ ਸਾਰੀਆਂ ਫਸਲਾਂ ਦੇ ਵਿੱਚ ਅਸੀਂ ਮਿੱਤਰ ਕੀੜਿਆਂ ਦੀ ਸਿਫਾਰਿਸ਼ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਹੈ। ਟ੍ਰਾਈਕੋਗ੍ਰਾਮਾਂ ਦੀ ਗੱਲ ਕਰੀਏ, ਮੱਕੀ ਦੇ ਵਿੱਚ ਹੈ, ਜੈਵਿਕ ਬਾਸਮਤੀ ਦੇ ਵਿੱਚ ਹੈ, ਗੰਨੇ ਦੇ ਵਿੱਚ ਹੈ, ਇਸੇ ਤਰ੍ਹਾਂ ਗੋਭੀ ਦੇ ਵਿੱਚ ਵੀ ਅਸੀਂ ਜਿਹੜੀਆਂ ਬੈਕਟੀਰੀਆ ਤੋਂ ਬਣੀ ਹੋਈਆਂ ਜਿਹੜੀਆਂ ਕੀਟਨਾਸ਼ਕ ਨੇ ਉਹ ਜਿਹੜੇ ਅਸੀਂ ਉਹ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਨਿੰਮ ਆਧਾਰਿਤ ਜਿਹੜੇ ਕੀਟਨਾਸ਼ਕ ਨੇ, ਨਿੰਮ ਹੋ ਗਈ, ਧਰੇਕ ਹੋ ਗਈ, ਉਹਨਾਂ ਤੋਂ ਜਿਹੜੇ ਅਸੀਂ ਕੀਟਨਾਸ਼ਕ ਬਣਾ ਕੇ ਛਿੜਕਾਅ ਕਰਦੇ ਹਾਂ, ਜਿਹੜੇ ਕਿ ਵਾਤਾਵਰਨ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ। ਇਹ ਸਾਰੇ ਢੰਗ ਤਰੀਕੇ ਨੇ ਜਿਹੜੇ ਸਾਨੂੰ ਪਹਿਲਾਂ ਅਪਣਾਉਣੇ ਚਾਹੀਦੇ ਨੇ। ਜੇ ਇਹਨਾਂ ਢੰਗ ਤਰੀਕਿਆਂ ਨਾਲ ਰੋਕਥਾਮ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਜਿਹੜੇ ਆ ਸਾਡੇ ਰਸਾਇਣਕ ਜਿਹੜੇ ਕੀਟਨਾਸ਼ਕ ਨੇ, ਸਾਨੂੰ ਉਹਨਾਂ ਵੱਲ ਜਾਣਾ ਚਾਹੀਦਾ ਹੈ, ਨਾ ਕਿ ਬਿਲਕੁਲ ਪਹਿਲੇ ਜਿਹੜੀ ਆ ਉਹ ਵਰਤੋਂ ਕਰਨੀ ਚਾਹੀਦੀ ਹੈ।
1: ਬਿਲਕੁਲ, ਪਹਿਲੇ ਹੱਲੇ ਆਪਾਂ ਇਹ ਕੰਮ ਨਾ ਕਰੀਏ।
0: ਬਿਲਕੁਲ,
1: ਪਹਿਲਾਂ ਜਿਹੜੇ ਹੋਰ ਤੰਗ ਤਰੀਕੇ ਅਪਣਾ ਕੇ
0: ਬਿਲਕੁਲ
1: ਫਿਰ ਆਪਾਂ ਜਿਹੜਾ ਹੈ ਇਸ ਪਾਸੇ ਵੱਲ ਆਈਏ, ਤਾਂ ਕਿ ਵਧੀਆ ਵਰਤੋਂ ਹੋ ਸਕੇ ਤੇ ਸਿਫਾਰਿਸ਼ਾਂ ਮੁਤਾਬਕ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤੇ ਡਾਕਟਰ ਚੰਨੀ, ਤੁਸੀਂ ਹੁਣ ਗੱਲ ਕੀਤੀ ਹੈ ਨਿੰਮ ਆਧਾਰਿਤ ਘੋਲ ਦੀ। ਸੋ ਆਪਣਾ ਵਿਸ਼ਾ ਮੁੱਖ ਤੌਰ ਤੇ ਇਹੀ ਹੈ ਕਿ ਕਿਸ ਤਰੀਕੇ ਦੀ ਵਰਤੋਂ ਹੋ ਸਕਦੀ ਹੈ, ਵਾਤਾਵਰਨ ਆਪਾਂ ਬਚਾ ਸਕਦੇ ਹਾਂ। ਸੋ ਇਹਦੇ ਬਾਰੇ ਜਾਣਕਾਰੀ ਦਿਓ ਕੀ ਮਹੱਤਤਾ ਹੈ ਸਾਡੇ ਕਿਸਾਨ ਵੀਰਾਂ ਵਾਸਤੇ ਜੇ ਆਪਾਂ ਨਿੰਮ ਦਾ ਘੋਲ ਤਿਆਰ ਕਰਕੇ ਫਸਲਾਂ ਤੇ ਜਾਂ ਸਬਜ਼ੀਆਂ ਤੇ ਖਾਸ ਕਰਕੇ ਇਸਤੇਮਾਲ ਕਰੀਏ।
0: ਸੰਧੂ ਸਾਹਿਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਾਫੀ ਸਿਫਾਰਿਸ਼ਾਂ ਨੇ ਜਿਹੜੀਆਂ ਨਿੰਮ ਆਧਾਰਿਤ ਕੀਟਨਾਸ਼ਕਾਂ ਦੀਆਂ ਅਸੀਂ ਕੀਤੀਆਂ ਨੇ। ਇੱਕ PAU ਨਿੰਮ ਦਾ ਘੋਲ ਵੀ ਅਸੀਂ ਸਿਫਾਰਿਸ਼ ਕਰਦੇ ਹਾਂ, ਜਿਹਦੀ ਮੈਂ ਬਣਾਉਣ ਦੀ ਵਿਧੀ ਅੱਗੇ ਤੁਹਾਨੂੰ ਦੱਸੂਗਾ। ਬਹੁਤ ਸਾਰੀਆਂ ਫਸਲਾਂ ਦੇ ਵਿੱਚ ਅਸੀਂ ਇਹ ਨਿੰਮ ਆਧਾਰਿਤ ਕੀਟਨਾਸ਼ਕ ਜਿਹੜੇ ਨੇ ਸਿਫਾਰਿਸ਼ ਕੀਤੇ ਨੇ। ਉਹ ਕਣਕ ਦੇ ਵਿੱਚ, ਝੋਨੇ ਦੇ ਵਿੱਚ, ਨਰਮੇ ਦੇ ਵਿੱਚ, ਛੋਲਿਆਂ ਦੇ ਵਿੱਚ, ਸਬਜ਼ੀਆਂ ਦੇ ਵਿੱਚ, ਭਿੰਡੀ ਆ, ਜਿਵੇਂ ਬੈਂਗਣ ਆ, ਕੱਦੂ ਜਾਤੀ ਦੀਆਂ ਫਸਲਾਂ, ਪਰ ਬਹੁਤ ਸਾਰੀਆਂ ਫਸਲਾਂ ਦੇ ਵਿੱਚ ਅਸੀਂ ਨਿੰਮ ਆਧਾਰਿਤ ਕੀਟਨਾਸ਼ਕ ਜਿਹੜੇ ਆ ਉਹ ਅਸੀਂ ਸਿਫਾਰਿਸ਼ ਕੀਤੇ ਨੇ। ਨਿੰਮ ਆਧਾਰਿਤ ਕੀਟਨਾਸ਼ਕ ਦੋ ਤਰ੍ਹਾਂ ਦੇ ਨੇ। ਇੱਕ ਤਾਂ ਮੈਂ ਦੱਸਿਆ ਘਰ ਦਾ ਬਣਿਆ ਜਿਹੜਾ ਨਿੰਮ ਦਾ ਘੋਲ, ਉਹ ਕਿਸਾਨ ਵੀਰ ਆਪਣੇ ਘਰ ਵੀ ਬਣਾ ਸਕਦੇ ਨੇ, ਜਾਂ ਕੁਛ ਕੀਟਨਾਸ਼ਕ ਅਸੀਂ ਸਿਫਾਰਿਸ਼ ਕੀਤੇ ਨੇ ਜਿਹੜੇ ਸਾਨੂੰ ਬਣੇ ਬਣਾਏ ਬਾਜ਼ਾਰ ਦੇ ਵਿੱਚੋਂ ਵੀ ਉਪਲਬਧ ਨੇ, ਉਹਨਾਂ ਦੀਆਂ ਵੀ ਕੁਛ ਅਸੀਂ ਸਿਫਾਰਿਸ਼ਾਂ ਕੀਤੀਆਂ ਨੇ। ਇਹਨਾਂ ਦਾ ਫਾਇਦੇ ਹੈ ਜੀ, ਜਿਹੜੇ ਨਿੰਮ ਆਧਾਰਿਤ ਕੀਟਨਾਸ਼ਕ ਨੇ, ਪਹਿਲੀ ਦੀ ਗੱਲ ਵਾਤਾਵਰਨ ਦੇ ਬਿਲਕੁਲ ਨੁਕਸਾਨ ਨਹੀਂ ਕਰਦੇ, ਰਹਿੰਦ ਖੂੰਹਦ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਕੀਟਨਾਸ਼ਕ ਜਿਹੜੇ ਨੇ, ਨਿੰਮ ਆਧਾਰਿਤ ਕੀਟਨਾਸ਼ਕ ਨੇ, ਤੇ ਇਹ ਕੰਮ ਕਿੱਦਾਂ ਕਰਦੇ ਨੇ, ਇਹ ਕੀੜਿਆਂ ਨੂੰ ਖਾਣ ਤੋਂ ਰੋਕਦੇ ਵੀ ਨੇ। ਜਦੋਂ ਅਸੀਂ ਸਪਰੇਅ ਛਿੜਕਾਅ ਕਰਦੇ ਹਾਂ ਖੇਤ ਦੇ ਵਿੱਚ, ਕੀੜੇ ਇਹਨਾਂ ਦੇ ਉੱਤੇ ਜਦੋਂ ਜਿਹੜੀ ਫਸਲ ਤੇ ਛਿੜਕਾਅ ਹੋ ਗਿਆ ਉਹਨੂੰ ਖਾਂਦੇ ਨਹੀਂ ਹੈ। ਇਹ ਕੀੜਿਆਂ ਨੂੰ ਦੂਰ ਵੀ ਭਜਾਉਂਦੇ ਨੇ ਜਿਹੜੇ ਨਿੰਮ ਆਧਾਰਿਤ ਕੀਟਨਾਸ਼ਕ ਨੇ, ਜਾਂ ਫਿਰ ਇਹ ਕੀੜਿਆਂ ਨੂੰ ਮਾਰਦੇ ਵੀ ਨੇ। ਇਹ ਤਿੰਨ ਚਾਰ ਤਰ੍ਹਾਂ ਦੇ ਨਾਲ ਇਹਨਾਂ ਜਿਹੜੇ ਨਿੰਮ ਆਧਾਰਿਤ ਜਿਹੜੇ ਕੀਟਨਾਸ਼ਕ ਨੇ ਉਹ ਕੰਮ ਕਰਦੇ ਨੇ। ਅੱਡ ਅੱਡ ਫਸਲਾਂ ਦੇ ਵਿੱਚ ਅਸੀਂ ਕਾਫੀ ਇਹਦੀਆਂ ਸਿਫਾਰਿਸ਼ਾਂ ਕੀਤੀਆਂ ਨੇ। ਜੇ ਮੈਂ ਸਬਜ਼ੀਆਂ ਦੀ ਗੱਲ ਕਰਾਂ, ਪਹਿਲੀ ਗੱਲ ਕਰਦੇ ਹਾਂ ਜੀ ਅਸੀਂ ਭਿੰਡੀ ਦੀ। ਭਿੰਡੀ ਦੇ ਵਿੱਚ ਇੱਕ ਤੇਲਾ ਆਉਂਦਾ ਹੈ ਜਿਹੜਾ ਚੂਸਣ ਵਾਲੇ ਕੀੜੇ ਨੇ, ਚਿੱਟੀ ਮੱਖੀ ਵੀ ਆਉਂਦੀ ਹੈ, ਦੋਨੋਂ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਰਸ ਚੂਸ ਕੇ।
1: ਠੀਕ ਹੈ,
0: ਜਿਹੜੀ ਚਿੱਟੀ ਮੱਖੀ ਆ ਉਹ ਇੱਕ ਵਿਸ਼ਾਣੂ ਰੋਗ ਵੀ ਫੈਲਾਉਂਦੀ ਹੈ, ਤੇ ਜਿਹੜਾ ਤੇਲਾ ਹੈ ਜਿਹਨੂੰ ਆਪਾਂ ਜੈਸਿਡ ਵੀ ਕਹਿੰਦੇ ਹਾਂ, ਉਹ ਕਈ ਵਾਰੀ ਜੇ ਅਸੀਂ ਉਸਦੀ ਰੋਕਥਾਮ ਨਾ ਕਰੀਏ ਤੇ ਫਸਲ ਨੂੰ ਬਿਲਕੁਲ ਹੀ ਤਬਾਹ ਕਰ ਦਿੰਦਾ ਹੈ। ਬੜਾ ਨਾਮਰਾ ਦੇ ਕੀੜਾ ਹੈ। ਉਹਦੇ ਵਾਸਤੇ ਅਸੀਂ ਇੱਕ ਤੇ 2 ਲੀਟਰ PAU ਨਿੰਮ ਦਾ ਘੋਲ ਉਹਦੀ ਸਿਫਾਰਿਸ਼ ਕਰਦੇ ਹਾਂ, ਜਾਂ ਇੱਕ ਹੋਰ ਕੀਟਨਾਸ਼ਕ ਹੈ ਜਿਹੜਾ ਅਵੇਲੇਬਲ ਦੁਕਾਨਾਂ ਤੋਂ ਮਿਲ ਜੂਗਾ, ਇਕੋਟਿਨ, ਉਹਦੀ 80 ਮਿਲੀਲੀਟਰ ਜਿਹੜੀ ਮਾਤਰਾ ਵਾ ਉਹ ਵਰਤ ਕੇ ਅਸੀਂ ਇਸ ਕੀੜੇ ਦਾ ਰੋਕਥਾਮ ਵਧੀਆ ਢੰਗ ਤਰੀਕੇ ਨਾਲ ਕਰ ਸਕਦੇ ਹਾਂ। ਤੇ ਇਹ ਜਿਹੜੇ ਕੀਟਨਾਸ਼ਕ ਮੈਂ ਦੱਸੇ ਆ ਇਹ ਚਿੱਟੀ ਮੱਖੀ ਦੀ ਰੋਕਥਾਮ ਵੀ ਕਰਦੇ ਆ ਭਿੰਡੀ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਬੈਂਗਣਾਂ ਦੀ। ਬੈਂਗਣਾਂ ਦੇ ਵਿੱਚ ਵੀ ਚਿੱਟੀ ਮੱਖੀ ਕਾਫੀ ਨੁਕਸਾਨ ਕਰਦੀ ਹੈ, ਉਦੋਂ ਬੱਚੇ ਤੇ ਬਾਲਕ ਦੋਵੇਂ ਰਸ ਚੂਸਦੇ ਨੇ, ਫਿਰ ਉਹਦੇ ਤੇ ਜਿਹੜਾ ਮਲ ਤਿਆਗ ਛੱਡਦੇ ਨੇ ਉੱਤੇ ਕਾਲੀ ਉੱਲੀ ਲੱਗ ਜਾਂਦੀ ਹੈ, ਬੂਟੇ ਦੀ ਖੁਰਾਕ ਬਣਾਉਣ ਦੀ ਸਮਰੱਥਾ ਘੱਟ ਜਾਂਦੀ ਹੈ, ਝਾੜ ਦੇ ਵਿੱਚ ਕਾਫੀ ਜਿਹੜਾ ਵਾ ਉਹ ਘੱਟ ਜਾਂਦਾ ਹੈ ਝਾੜ।
1: ਠੀਕ ਹੈ,
0: ਉਹਦੇ ਵਾਸਤੇ ਵੀ 1200 ਮਿਲੀਲੀਟਰ PAU ਨਿੰਮ ਦਾ ਘੋਲ ਉਹ ਅਸੀਂ ਇਹਦੀ ਸਿਫਾਰਿਸ਼ ਕਰਦੇ ਹਾਂ। ਇਸੇ ਤਰ੍ਹਾਂ ਜੇ ਚਿੱਟੀ ਮੱਖੀ ਕੱਦੂ ਜਾਤੀਆਂ ਦੀਆਂ ਫਸਲਾਂ ਦੇ ਵਿੱਚ ਵੀ ਆਵੇ ਉੱਥੇ ਵੀ ਅਸੀਂ ਇਸੇ PAU ਨਿੰਮ ਦੇ ਘੋਲ ਦੀ ਸਿਫਾਰਿਸ਼ ਕਰ ਸਕਦੇ ਹਾਂ। ਤੇ ਜੇ ਭਿੰਡੀ ਦੇ ਵਿੱਚ ਇੱਕ ਮਾਈਟ ਆਉਂਦੀ ਹੈ ਜੂ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਾਸਤੇ ਧਰੇਕ ਤੋਂ ਬਣਿਆ ਘੋਲ, ਜਿੱਦਾਂ ਮੈਂ ਨਿੰਮ ਦੀ ਗੱਲ ਕੀਤੀ ਉਸ ਤਰ੍ਹਾਂ ਧਰੇਕ ਤੋਂ ਬਣਿਆ ਵੀ ਘੋਲ ਵੀ ਜਿਹੜਾ ਵਾ ਉਹਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ ਤੇ ਇਹਨਾਂ ਕੀੜਿਆਂ ਦੀ ਵਧੀਆ ਅਸੀਂ ਰੋਕਥਾਮ ਕਰ ਸਕਦੇ ਹਾਂ।
1: ਠੀਕ ਹੈ ਜੀ, ਹੁਣ ਗੱਲ ਆਉਂਦੀ ਕਿ ਆਪਾਂ ਘੋਲ ਜੇ ਨਿੰਮ ਵਾਲ ਲੱਗੀਆਂ ਨੇ ਘਰ ਚ ਜਾਂ ਖੇਤਾਂ ਚ ਹੈਗੀਆਂ ਜਾਂ

0: ਪਿੰਡ ਦੇ ਆਸ ਪਾਸ ਕਈ ਵਾਰ ਹੁੰਦੀਆਂ ਨੇ ਤੇ ਕਿ ਨਿੰਮ ਦੇ ਪੱਤਿਆਂ ਤੋਂ ਤਿਆਰ ਕਰਨਾ ਕਿ ਨਿੰਮ ਦੀਆਂ ਨਿਮੋਲੀਆਂ ਹੁੰਦੀਆਂ ਨੇ ਉਹਦੇ ਤੋਂ ਘੋਲ ਤਿਆਰ ਹੋਣਾ, ਤਰੀਕਾ ਕੀ ਹੈ ਘੋਲ ਤਿਆਰ ਕਰਨ ਦਾ?
1: ਸੰਧੂ ਸਾਹਿਬ ਤਰੀਕਾ ਤੁਸੀਂ ਪੱਤਿਆਂ ਦੀ ਗੱਲ ਕੀਤੀ, ਨਿਮੋਲੀਆਂ ਦੀ ਗੱਲ ਕੀਤੀ, ਅਸੀਂ ਸਾਰਾ ਕੁਛ ਹੀ ਵਰਤਣਾ ਹੈ।
0: ਅੱਛਾ,
1: ਨਿੰਮ ਦੇ ਪੱਤੇ ਵੀ ਲੈ ਲੈਣੇ ਆ, ਨਿਮੋਲੀਆਂ ਵੀ ਲੈ ਲੈਣੀਆਂ ਨੇ ਤੇ ਪਤਲੀਆਂ ਟਾਹਣੀਆਂ ਵੀ ਲੈ ਲੈਣੀਆਂ ਨੇ।
0: ਠੀਕ ਹੈ,
1: ਨਿੰਮ ਦੀਆਂ ਤਿੰਨੇ ਚੀਜ਼ਾਂ ਲੈਣੀਆਂ ਨੇ। ਮੈਂ ਤੁਹਾਨੂੰ ਬਣਾਉਣ ਦੀ ਵਿਧੀ ਦੱਸਦਾ। 4 ਕਿਲੋ ਤੁਸੀਂ ਇਹ ਲੈ ਲਓ ਪੱਤੇ, ਨਿਮੋਲੀਆਂ ਤੇ ਪਤਲੀਆਂ ਟਾਹਣੀਆਂ, ਬਹੁਤ ਮੋਟੀਆਂ ਟਾਹਣੀਆਂ ਨੀ ਲੈਣੀਆਂ। 10 ਲੀਟਰ ਪਾਣੀ ਦੇ ਵਿੱਚ ਇਹਨਾਂ ਨੂੰ ਪਾ ਲਓ।
0: ਠੀਕ ਹੈ,
1: 10 ਲੀਟਰ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ ਤੁਸੀਂ ਕੋਈ 1/2 ਘੰਟੇ ਲਈ ਉਬਾਲਣਾ ਹੈ। ਜਦੋਂ ਇਹ ਮਿਸ਼ਰਣ ਤਕਰੀਬਨ 1/2 ਘੰਟਾ ਉਬਾਲਣ ਤੋਂ ਬਾਅਦ ਫਿਰ ਉਸਨੂੰ ਠੰਡਾ ਕਰ ਲੈਣਾ ਹੈ। ਠੰਡਾ ਕਰਨ ਤੋਂ ਬਾਅਦ ਉਹਨੂੰ ਕਿਸੇ ਮਲਮਲ ਦੇ ਕੱਪੜੇ ਨਾਲ ਪੁਣ ਛਾਣ ਕਰ ਲਓ। ਪੁਣ ਕੇ ਤੇ ਉਹਨੂੰ ਤੁਸੀਂ ਆਪਣੇ ਕਿਸੇ ਬੋਤਲਾਂ ਦੇ ਵਿੱਚ ਤੇ ਪਾ ਕੇ ਰੱਖ ਸਕਦੇ ਹੋ। ਉਹ ਤੁਹਾਡਾ ਬਣ ਗਿਆ ਕੀਟਨਾਸ਼ਕ, ਜਿਹਨੂੰ ਅਸੀਂ PAU ਨਿੰਮ ਦਾ ਘੋਲ ਕਹਿੰਦੇ ਹਾਂ। ਤੇ ਉਹਦੀ ਫਿਰ ਸਿਫਾਰਿਸ਼ ਕੀਤੀ ਮਾਤਰਾ ਜਿਹੜੀ ਕਿ ਮੈਂ ਅੱਡਰ ਫਸਲਾਂ ਦੇ ਵਿੱਚ ਦੱਸੀ, ਕਿਸੇ 'ਚ 2 ਲੀਟਰ ਹੈ, ਕਿਸੇ 'ਚ 1200 ਮਿਲੀਲੀਟਰ ਹੈ, ਉਹ ਆਪਾਂ ਉਹਦੀ ਸਿਫਾਰਿਸ਼ ਕੀਤੀ ਮਾਤਰਾ ਦੇ ਆਧਾਰ ਤੇ ਹੀ ਛਿੜਕਾਅ ਕਰਨਾ ਹੈ ਤੇ ਬਹੁਤ ਵਧੀਆ ਰੋਕਥਾਮ ਕਰਨੀ ਹੈ। ਤੇ ਇੱਕ ਹੋਰ ਗੱਲ ਹੋਰ, ਸ਼ੁਰੂਆਤੀ ਅਵਸਥਾ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਨਿੰਮ ਦੇ ਘੋਲ ਤੋਂ ਸ਼ੁਰੂਆਤ ਕਰੀ। ਜਦੋਂ ਸ਼ੁਰੂਆਤੀ ਹਮਲਾ ਕੀੜਿਆਂ ਦਾ, ਇਹਨਾਂ ਦਾ ਰਸ ਚੂਸਣ ਵਾਲੇ ਕੀੜੇ ਦਾ ਹੁੰਦਾ ਹੈ, ਤੇ ਨਿੰਮ ਦੇ ਘੋਲ ਦੀ ਸਿਫਾਰਿਸ਼ ਕਰੋ, ਕਿਉਂਕਿ ਗਿਣਤੀ ਘੱਟ ਹੁੰਦੀ ਹੈ ਤੇ ਨਿੰਮ ਬਹੁਤ ਹੀ ਵਧੀਆ ਤਰੀਕੇ ਨਾਲ ਅਸਰਦਾਰ ਹੁੰਦੀ ਹੈ। ਤੇ ਨਾਲ ਹੀ ਨਾਲ ਜਿਹੜੇ ਮਿੱਤਰ ਕੀੜੇ ਨੇ ਉਹ ਵੀ ਸਾਡੇ ਸੁਰੱਖਿਅਤ ਰਹਿੰਦੇ ਨੇ। ਜੇ ਮਿੱਤਰ ਕੀੜੇ ਖੇਤ ਦੇ ਵਿੱਚ ਹੋਣਗੇ ਤੇ ਉਹ ਹੋਰ ਜਿਹੜੇ ਹਾਨੀਕਾਰਕ ਕੀੜਿਆਂ ਨੂੰ ਜਿਹੜੇ ਆ ਉਹਦੀ ਰੋਕਥਾਮ ਵੀ ਕਰਦੇ ਰਹਿਣਗੇ। ਇਸੇ ਤਰ੍ਹਾਂ ਅਸੀਂ ਇਹ ਨਿੰਮ ਦਾ ਘੋਲ ਹੋ ਗਿਆ, ਇਸੇ ਤਰ੍ਹਾਂ ਧਰੇਕ ਦਾ ਘੋਲ ਵੀ ਕਰ ਸਕਦੇ ਹਾਂ ਆਪਾਂ, ਧਰੇਕ ਦਾ ਘੋਲ ਵੀ। ਜਾਂ ਅਸੀਂ ਇੱਕ ਹੋਰ ਸਿਫਾਰਿਸ਼ ਕਰਦੇ ਹਾਂ, ਸ਼ਿਮਲਾ ਮਿਰਚ ਦੇ ਵਿੱਚ ਮਾਈਟ ਜਿਹੜੀ ਜੂਹ ਆ ਉਹਦੇ ਵਾਸਤੇ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਸਿਰਫ ਨਿੰਮ ਦੇ ਜਿਹੜੇ ਤੁਸੀਂ ਬੀਜ ਲੈਣੇ ਆ, ਮੋਲੀਆਂ ਦੇ ਵਿੱਚ ਬੀਜ ਲਾ ਕੇ ਉਹਨਾਂ ਨੂੰ ਸੁਕਾ ਕੇ ਪੀਸ ਲਓ, ਜਾਂ ਉਹ ਬਣੇ ਬਣਾ ਜਿਹੜੇ ਪੀਸੇ ਹੋਏ ਬੀਜ ਜਿਹੜੇ ਆ ਉਹਨੂੰ ਆਪਾਂ ਨੀਮ ਸੀਡ ਕਰਨਲ ਪਾਊਡਰ ਕਹਿ ਦਿੰਦੇ ਹਾਂ, ਉਹ ਬਾਜ਼ਾਰ ਦੇ ਵਿੱਚੋਂ ਵੀ ਉਪਲਬਧ ਆ। ਉਹ ਤੁਸੀਂ ਕੀ ਕਰਨਾ, ਉਹਨੂੰ ਬਾਲਣਾ ਨੀ, ਉਹਨੂੰ 5 ਕਿਲੋ ਲੈ ਕੇ 10 ਲੀਟਰ ਪਾਣੀ ਦੇ ਵਿੱਚ ਪਾ ਕੇ ਰਾਤ ਨੂੰ ਭਿਉਂ ਦੇਣਾ ਹੈ। ਸਵੇਰੇ ਉਹਦਾ ਫਿਰ 100 ਲੀਟਰ ਦੇ ਪਾਣੀ ਦੇ ਵਿੱਚ ਘੋਲ ਕੇ ਉਹਦਾ ਛਿੜਕਾਅ ਕਰਕੇ ਵੀ ਅਸੀਂ ਜਿਹੜਾ ਇਹ ਰੋਕਥਾਮ ਕਰ ਸਕਦੇ ਹਾਂ। ਬਸ 3 ਤਰੀਕੇ ਹੋ ਗਏ, ਇੱਕ ਨਿੰਮ ਨਿਮੋਲੀਆਂ ਪੱਤੇ, ਨਿੰਮ ਦੇ ਫਿਰ ਤਰੇਕ ਦੇ, ਜਾਂ ਫਿਰ ਜਿਹੜੇ ਨਿੰਮ ਦੇ ਬੀਜ ਆ ਉਹਨਾਂ ਦਾ ਜਿਹੜਾ ਪਾਊਡਰ ਆ ਉਹਨੂੰ ਘੋਲ ਕੇ ਅਸੀਂ ਨਿੰਮ ਦਾ ਘੋਲ ਜਿਹੜਾ ਉਹ ਤਿਆਰ ਕਰਕੇ ਅਸੀਂ ਰੋਕਥਾਮ ਜਿਹੜੀ ਇਹਨਾਂ ਕੀੜਿਆਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਬਿਨਾਂ ਕੋਈ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ।
0: ਪਰ ਇੱਕ ਜੇ ਲਾਈਏ ਵੀ,
1: ਬਿਲਕੁਲ ਜੀ,
0: ਬਿਲਕੁਲ ਬਹੁਤ ਘੱਟ ਨੇ ਹੋਣਗੀਆਂ ਕਿ ਇਸ ਪਾਸੇ ਵੱਲ ਧਿਆਨ ਹੈ ਕਿ ਜੇ ਆਪਾਂ ਇਹ ਨਾ ਹੋਵੇ ਕਿ ਜੇ ਲੱਗਿਆ ਅਸੀਂ ਉਹ ਹੀ ਖਰਾਬ ਕਰ ਦਈਏ।
1: ਬਿਲਕੁਲ ਜੀ,
0: ਇਹਨਾਂ ਲਾਈਏ ਉਹਦੇ ਵੱਲ ਜ਼ਰੂਰ ਧਿਆਨ ਦੇਣ ਦੀ ਗੱਲ ਹੈਗੀ।
1: ਬਿਲਕੁਲ ਜੀ ਸੰਧੂ ਸਾਹਿਬ, ਨਿੰਬਾ ਆਪਣੇ ਹੈ ਵੀ ਨੇ ਤੇ ਮੈਂ ਅਪੀਲ ਵੀ ਕਰੂੰਗਾ ਸਾਰੇ ਕਿਸਾਨ ਵੀਰਾਂ ਨੂੰ, ਜੇ ਆਪਣੇ ਮੋਟਰਾਂ ਦੇ ਉੱਤੇ, ਘਰਾਂ ਦੇ ਨੇੜੇ, ਜਾਂ ਕੋਈ ਪੰਚਾਇਤੀ ਜਗ੍ਹਾ ਵਾ, ਜਾਂ ਜਿਹੜੀ ਵੱਟਾਂ ਦੇ ਜਿਹੜੇ ਸੜਕਾਂ ਦੇ ਆਲੇ ਦੁਆਲੇ, ਜਾਂ ਕੋਈ ਵੀ ਜਗ੍ਹਾ ਜਿੱਥੇ ਤੁਹਾਨੂੰ ਖਾਲੀ ਲੱਗਦੀ ਹੈ, ਉੱਥੇ ਵੱਧ ਤੋਂ ਵੱਧ ਬੂਟੇ ਜਿਹੜੇ ਆ ਇਹਨਾਂ ਨਿੰਮਾਂ ਦੇ ਲਾਏ ਜਾਣ। ਕਿਉਂਕਿ ਇੱਕ ਤੇ ਦੇਖੋ ਬੂਟੇ ਨੇ ਹੋਰ ਫਾਇਦੇ ਹੈਗੇ ਨੇ ਇੱਕ ਦਰਖਤ ਦੇ, ਪਰ ਇਸ ਦਰਖਤ ਦੇ ਵਿੱਚ ਸਾਡੇ ਕੋਲ ਜਿਹੜੇ ਕੀਟਨਾਸ਼ਕਾਂ ਵਾਲੀ ਜਿਹੜੀ ਇੱਕ ਹੋਰ ਵਾਧੂ ਗੁਣ ਆ, ਬੂਟੇ ਆਪਣੇ ਲੱਗੇ ਹੋਣ, ਸਿਰਫ ਕਰਨਾ ਕੀ ਹੈ ਪੱਤੇ ਤੋੜਨੇ ਆ, ਨਿਮੋਲੀਆਂ ਤੋੜਨੀਆਂ, ਸਿਰਫ ਉਬਾਲਣਾ ਵਾ, ਇਹ ਸਾਰਾ ਕੁਛ ਆਪਾਂ ਮੋਟਰ ਤੇ ਹੀ ਕਰ ਸਕਦੇ ਹਾਂ। ਮਤਲਬ ਬਿਨਾਂ ਕਿਸੇ ਜੇ ਕਹੀਏ ਨਾ ਵੀ ਜ਼ਿਆਦਾ ਕੋਈ ਖਰਚਾ ਕੋਈ ਇਹਦੇ ਚ ਕੋਈ ਨੀ, ਜੇ ਆਪਣੇ ਕੋਲ ਨਿੰਮ ਦੇ ਬੂਟੇ ਹੈਗੇ ਨੇ ਸਿਰਫ ਤੁਹਾਡੇ ਕੋਲ ਉਬਾਲਣ ਦਾ ਖਰਚਾ ਹੈ। ਉਹ ਆਪਣੇ ਕੋਲ ਮੋਟਰਾਂ ਦੇ ਉੱਤੇ ਲੱਕੜਾਂ ਛਿੱਟੀਆਂ ਪਈਆਂ ਹੁੰਦੀਆਂ ਨੇ ਤੇ ਕਿਸੇ ਵੀ ਆਪਾਂ ਬਰਤਨ ਦੇ ਵਿੱਚ ਉਬਾਲ ਕੇ ਤੇ ਇਹ ਆਪਾਂ ਘਰ ਦੇ ਵਿੱਚ ਹੀ ਘੋਲ ਬਣਾ ਸਕਦੇ ਹਾਂ। ਬਾਹਰੋਂ ਆਪਾਂ ਨੂੰ ਕੋਈ ਸਿੰਥੈਟਿਕ ਦਵਾਈ ਜਾਂ ਜਿਹੜੇ ਰਸਾਇਣਕ ਕੀਟਨਾਸ਼ਕ ਨੇ ਉਹਨਾਂ ਤੇ ਸਾਨੂੰ ਕੋਈ ਵੀ ਖਰਚਾ ਕਰਨ ਦੀ ਲੋੜ ਨਹੀਂ, ਤੇ ਨਾਲੇ ਫਾਇਦੇ ਦੇ ਹੋਰ ਜਿਹੜੇ ਮੈਂ ਦੱਸਿਆ ਨੇ ਉਹ ਤਾਂ ਹੈਗੇ ਹੀ ਹੈਗੇ ਨੇ,
0: ਬਿਲਕੁਲ ਸੁਰੱਖਿਅਤ ਵੀ ਹੈ, ਕੋਈ ਸਾਨੂੰ ਸਾਡੇ ਤੇ ਕੋਈ ਮਾੜਾ ਅਸਰ ਨਹੀਂ ਕਰਨਗੇ। ਤੇ ਇਸ ਤਰ੍ਹਾਂ ਆਪਾਂ ਆਮ ਦੇਖਦੇ ਹਾਂ ਕਿ ਕਈ ਵਾਰ ਦਵਾਈਆਂ ਦੇ ਮਾੜੇ ਅਸਰ ਵੀ ਹੋ ਜਾਂਦੇ ਨੇ, ਸਾਡੇ ਆਦਮੀਆਂ ਤੇ ਵੀ ਮਾੜੇ ਅਸਰ ਕਈ ਵਾਰ ਕਰ ਜਾਂਦੀ ਹੈਗੀ ਹੈ, ਉਹ ਵੀ ਚੜ ਜਾਂਦੀ ਜੇ ਆਪਾਂ ਨਾ ਧਿਆਨ ਰੱਖੀਏ। ਸੋ ਇਹਦਾ ਬਚਾਅ ਵੀ ਹੋ ਸਕਦਾ ਹੈਗਾ। ਹੋਰ ਕੋਈ ਖਾਸ ਗੱਲ ਸਾਡੇ ਸੁਣਨ ਵਾਲੇ ਜਿਹੜਾ ਆਪਾਂ ਧਿਆਨ ਰੱਖਣ ਤਾਂ ਕਿ ਵਧੀਆ ਫਾਇਦਾ ਹੋਵੇ ਇਸ ਚੀਜ਼ ਦਾ?
1: ਸੰਧੂ ਸਾਹਿਬ, ਮੈਂ ਸਾਰੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਦੋਂ ਵੀ ਕੀੜਿਆਂ ਦੀ ਰੋਕਥਾਮ ਦੀ ਗੱਲ ਹੋਵੇ ਸਭ ਤੋਂ ਪਹਿਲਾਂ ਸਰਵ ਪੱਖੀ ਕੀਟ ਪ੍ਰਬੰਧ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਹੈ। ਜਦੋਂ ਆਪਾਂ IPM ਨਹੀਂ ਕਹਿ ਦਿੰਦੇ ਹਾਂ, ਇੰਟੀਗ੍ਰੇਟਿਡ

0: ਫੋਰੈਸਟ ਮੈਨੇਜਮੈਂਟ ਵੀ ਕਹਿ ਦਿੰਦੇ ਹਾਂ। ਸਰਵਪੱਖੀ ਕੀਟ ਪ੍ਰਬੰਧ ਤੋਂ ਮੇਰਾ ਭਾਵ ਹੈ ਕਿ ਕੀੜਿਆਂ ਦੀ ਰੋਕਥਾਮ ਲਈ ਸਾਰੇ ਹੀ ਉਪਲਬਧ ਤਰੀਕੇ ਸਾਨੂੰ ਅਪਣਾਉਣੇ ਚਾਹੀਦੇ ਨੇ। ਜਿੰਨੇ ਵੀ ਤਰੀਕੇ ਤੁਹਾਨੂੰ ਲੱਗਦਾ ਹੈ ਵੀ ਇਸ ਕੀਟਨਾਸ਼ਕਾਂ ਨੂੰ ਬਿਨਾਂ, ਤੇ ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਆਖਿਰ ਤੇ ਹੋਣੀ ਚਾਹੀਦੀ ਹੈ। ਪਹਿਲਾਂ ਸਾਰੇ ਢੰਗ ਤਰੀਕੇ ਅਪਣਾ ਲਓ ਜਿੰਨੇ ਵੀ ਮੈਂ ਦੱਸੇ, ਜਿਹੜੇ ਅੱਡ ਫਸਲਾਂ ਦੇ ਵਿੱਚ ਨੇ,
1: ਠੀਕ ਹੈ,
0: ਚਾਹੇ ਉਹ ਹੱਥਾਂ ਨਾਲ ਰੋਕਥਾਮ ਆ, ਹੋਰ ਜਿੰਨੇ ਵੀ ਢੰਗ ਤਰੀਕੇ, ਕਾਸ਼ਤਕਾਰੀ ਢੰਗ ਆ, ਜੈਵਿਕ ਢੰਗ ਆ, ਜਾਂ ਨਿੰਮ ਦੇ ਕੋਲ ਦੇ ਨਾਲ ਜਾਂ ਮਿੱਤਰ ਕੀੜੇ ਆ, ਉਹ ਸਾਰੇ ਅਪਣਾਉਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵਾ ਵੀ ਹੁਣ ਅਜੇ ਵੀ ਕੀੜਿਆਂ ਦੀ ਗਿਣਤੀ ਜਿਹੜੀ ਆ ਉਹ ਨਿਰਧਾਰਿਤ ਪੱਧਰ ਤੋਂ ਜ਼ਿਆਦਾ ਏ, ਫਿਰ ਕੀਟਨਾਸ਼ਕਾਂ ਦੀ ਵਰਤੋਂ ਕਰੋ।
1: ਠੀਕ ਹੈ,
0: ਤੇ ਮੇਰੀ ਇੱਕ ਹੋਰ ਬੇਨਤੀ ਵੀ ਕੀਟਨਾਸ਼ਕਾਂ ਦੀ ਜਿਹੜੀ ਚੋਣ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੇ ਸਿਫਾਰਿਸ਼ ਕੀਤੇ ਨੇ ਕੀਟਨਾਸ਼ਕ, ਉਹਨਾਂ ਦੀ ਸਹੀ ਮਾਤਰਾ ਸਹੀ ਸਮੇਂ ਤੇ ਸਹੀ ਉਪਕਰਨ ਨਾਲ, ਕਿਉਂਕਿ ਬਹੁਤ ਵਾਰੀ ਦੇਖਣਾ ਚਾਹੀਦਾ ਵੀ ਜਿਹੜਾ ਅਸੀਂ ਸਪਰੇ ਪੰਪ ਲੈਂਦੇ ਹਾਂ ਉਹ ਸਾਡੇ ਸਪਰੇ ਕਰਨ ਦਾ ਕਈ ਵਾਰੀ ਸਾਡਾ ਢੰਗ ਤਰੀਕਾ ਉਹ ਵੀ ਠੀਕ ਨਹੀਂ ਹੁੰਦਾ, ਕਿਉਂਕਿ ਕੀਟਨਾਸ਼ਕਾਂ ਦੇ ਛਿੜਕਾਅ ਲਈ ਅਸੀਂ ਗੋਲ ਨੋਜ਼ਲ ਦੀ ਸਿਫਾਰਿਸ਼ ਕਰਦੇ ਹਾਂ। ਜਿਹੜੇ ਲੀਨ ਨਾਸ਼ਕ ਆ ਉਹਨਾਂ ਵਾਸਤੇ ਘੱਟ ਨੋਜ਼ਲ ਹੁੰਦੀ ਹੈ, ਇਹ ਗੋਲ ਨੋਜ਼ਲ, ਕਿਉਂਕਿ ਜਿੰਨਾ ਹੀ ਫੁਹਾਰਾ ਬਰੀਕ ਹੋਊਗਾ ਉਨਾ ਹੀ ਪੱਤੇ ਦੇ ਉੱਤੇ ਟਿਕੂਗਾ ਤੇ ਉਨਾ ਹੀ ਵਧੀਆ ਅਸਰਦਾਰ ਹੋਊਗਾ।
1: ਠੀਕ ਹੈ,
0: ਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਉਡੀਕ ਸਮਾਂ ਉਹ ਜ਼ਰੂਰ ਅਸੀਂ ਉਨਾ ਉਡੀਕਣਾ ਹੈ, ਉਹਦੇ ਤੋਂ ਪਹਿਲਾਂ ਅਸੀਂ ਵਰਤੋਂ ਚ ਨਹੀਂ ਲਿਆਉਣੀ ਹੈ।
1: ਠੀਕ ਹੈ,
0: ਫਿਰ ਬੇਨਤੀ ਹੈ ਜੀ ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਆਖਿਰ ਤੇ, ਪਹਿਲਾਂ ਨਿੰਮ ਜੈਵਿਕ ਸਾਰੇ ਅਪਣਾਉਣ ਤੋਂ ਬਾਅਦ ਆਖਿਰ ਤੇ ਕੀਟਨਾਸ਼ਕ ਜੇ ਲੋੜ ਹੈ ਤੇ, ਜੇ ਨਹੀਂ ਲੋੜ ਹੈ ਬਲੋੜੀ ਵਰਤੋਂ ਸਾਡੀ ਨਹੀਂ ਕਰਨੀ ਚਾਹੀਦੀ।
2: ਸੋ ਦਰਸ਼ਕ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸੁਣਨ ਵਾਲੇ ਵਾਸਤੇ ਮੁਹੱਈਆ ਕਰਾਈ ਹੈ, ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀ ਇਹਨਾਂ ਤੇ ਗੱਲਾਂ ਤੇ ਅਮਲ ਕਰਨਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ,
0: ਧੰਨਵਾਦ ਸੰਸਾਰ, ਧੰਨਵਾਦ।
2: ਬੋਕ ਬੋਕ ਗੀਤ ਦੇ ਸੁਣਦੇ ਹਾਂ,
1: ਸੁਣਾ ਜੀ।

0: ਪਟਵਾਰੀ ਸਾਹਿਬ ਕੱਲ ਦੇ ਪ੍ਰੋਗਰਾਮ ਦੱਸ ਰਹੇ ਹੋ ਜੀ?
1: ਜੀ ਕੱਲ ਦੇ ਪ੍ਰੋਗਰਾਮਾਂ ਚ ਤੜਕੇ 6:30 ਵਜੇ ਖੇਤੀਬਾੜੀ ਪ੍ਰੋਗਰਾਮ ਚ ਖੇਤੀ ਮਸ਼ੀਨਰੀ ਦੀ ਸੰਭਾਲ ਬਾਰੇ ਜਾਣਕਾਰੀ ਦੇਵਾਂਗੇ
0: ਜੀ।
1: ਸ਼ਾਮਾਂ ਨੂੰ ਦਿਹਾਤੀ ਪ੍ਰੋਗਰਾਮ ਚ ਮੇਰੀ ਖੇਤੀ ਤਹਿਤ ਹਾੜੀ ਲਈ ਬੀਜਾਂ ਦਾ ਪ੍ਰਬੰਧ।
0: ਅੱਛਾ ਜੀ,
1: ਇਹਦੇ ਬਾਰੇ ਜਾਣਕਾਰੀ ਦੇਵਾਂਗੇ।
0: ਠੀਕ ਹੈ ਜੀ,
1: ਬਾਕੀ ਗੀਤ ਸੰਗੀਤ ਕੰਮ ਦੀਆਂ ਗੱਲਾਂ ਤਾਂ ਹੋਣਗੀਆਂ।
0: ਤਾਂ ਮੌਸਮ ਦਾ ਹਾਲ?
1: ਮੌਸਮ ਦੀ ਕੋਈ ਖਾਸ ਚੇਤਾਵਨੀ ਨਹੀਂ ਹੈ ਜੀ।
0: ਅੱਛਾ ਜੀ,
1: ਆਪਾਂ ਚੱਲੀਏ ਜੀ।

ਦਾਸਤਰੀ ਪਿਆਰੋ ਰਾਣੀ ਵਾਲੀ ਕਿਆ ਕਰੀ ਜਾ ਧਨ ਕੰਤ ਨਾ ਭਾਵੈ ਕਰਨ ਪਲਾਹ ਕਰੀ ਬਹੁ ਤੇਰੀ ਸਾ ਧਨ ਮਹਿਲ ਨਾ ਪਾਵਣ ਕਰਮਾ ਕਿਸ ਪਾਇਆ ਨਾਹੀ ਜੇ ਬਹੁ ਤੇਰਾ ਧਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇਹਨੇ ਵਾਤੀ ਸਭ ਪਾਈਆ ਨਾਹੀ ਭਈ ਕਾਮਣ ਇਆਣੀ ਜਾਏ ਪੁੱਛੋ ਸੁਹਾਗਣੀ ਵਾਹ ਕਿੰਨੀ ਵਾਤੀ ਸਭ ਪਾਈਆ ਜੋ ਕਿਸ ਕਰੀ ਸੋ ਭਲਾ ਕਰ ਮਾਨੀਐ ਹਿਕ ਮਤ ਹੁਕਮ ਚੁਕਾਈਆ ਜਾ ਕੇ ਪ੍ਰੇਮ ਪਦਾਰਥ ਪਾਈਆ ਤਉ ਚਰਣੀ ਚਿਤ ਲਾਈਆ ਸਹੁ ਕਹੈ ਸੋ ਕੀਜਾ ਤਨ ਮਨੋ ਦੀਜਾ ਐਸਾ ਪਰਮਲ ਲਾਈਆ ਦੇਵ ਕਹੇ ਸੁਹਾਗਣੀ ਭੈਣੇ ਇੰਨੇ ਬਾਤੇ ਸਹੁ ਪਾਈਆ ਆਪ ਗਵਾਈਆ

0: ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ ਹੋ ਜੁਗ ਜੁਗ ਫੇਰ ਵਟਾਈਆ ਗਿਆਨੇ ਬੁਝੈ ਤਾਹੇ ਸਤਿ ਗੁਰਾਂ ਕਾ ਧਰਮ ਗਿਰਥਵਾ ਹੋ ਰਿਤੈ ਰੱਜ ਤੈ ਕਾ ਜੁਰ ਗਿਰਥਵਾ ਹੋ ਦੁਆਪ ਰਤ ਤੈ ਕਾ ਸਤ ਗਿਰਥਵਾ ਕਲ ਜੁਰਥ ਗੁਣ ਕਾ
1: स्वामी सतमा छह छात्र है सबको सत समावेपूर राम नाम देवा मैं सो नाय नाम तो मुखंत्र जिज मैं जो चली चंद्रावल कान कृष्ण जादम पाया पार जात गोपी लाया बिंद्रावन में रंग किया कल मैं

0: ਹਲਿਆ ਜਿਨਕਰ ਉਦੇਸ਼ ਹਲਿਆ ਖਸਮ ਛੋੜ ਦੂਜੇ ਲੁਕੇ ਡੁਬੇ ਸੇ ਵਿਚਾਰਿਆ ਗੁਰੂ ਹੈ ਬੋਇਤਾ
1: ਜਿਲੀ ਸਾਰ ਨਾਮ ਨਾ ਚੇਤ।

0: ਕਰੁਣਾ ਦਇਆ ਕਪਾ ਸੰਤੋਖ ਸੁਟ ਜਤ ਗੰਦੀ ਸਤ ਸਤ ਇਹੋ ਜਨਮ ਜੀ ਕਾਹੇ ਤਾਂ ਪਾਂਡੇ ਕਤ ਨਾ ਇਹੋ ਤੈ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਮਨ ਸੋ ਮਨ ਸਨਾਨ ਕਾ ਜੋਗਲ ਚਲੇ ਪਾਏ ਚੌਕੜ ਮੁਲ ਆਇਆ ਮੈਂ ਚੌਕੇ ਪਾਇਆ ਸਿੱਧਾ ਕੰਮ ਚਲਾਉਆ ਗੁਰੂ ਬ੍ਰਹਮਣ ਪਾਇਆ
1: ਬਾਹਮਣ ਵਟਿਆ ਬਕਰਨ ਖਾਇਆ ਸਭ ਕਰ ਪਾਏ ਉਹ ਪ੍ਰਾਣਾ ਸੁੱਟਿਆ ਹੀ ਫਿਰ ਪਈਏ ਹੋਰ ਨੰਨ ਤਨ ਟੁੱਟੇ ਜੇ ਤੱਕ ਹੋਵੇ ਜੋ ਮਹਲਾ ਪਹਿਲਾ
0: ਲਾਏ ਮੰਨੇ ਉਪਜੇ ਸਾਲਾ ਹੀ ਸੱਚ ਸੋਤੇ ਪਾਈਏ ਤਗਨਾ ਟੁੱਟ ਸੋਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨ ਨਾਰੀ ਪਲਕੇ ਥੁੱਪ ਵੈਂਕ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਦੇਵਾ ਤਗਨ ਅੱਖੀ ਵੇ ਤਗਾ ਫੇ ਵਰਤਾ ਵਰਤਾ ਅੱਗੇ ਅਵਰਾ ਕਰਤਾ ਲੈ ਭਾਣ ਕਰੇ ਵੀ ਆਓ ਕੜਕਾ ਗੱਲ ਦੱਸੇ ਰਾਮ ਸੁਣ ਵੇਖੋ ਲੋਕਾਂ ਵਡਾ

ਵਾਹਿਗੁਰੂ ਦੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਇ ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਟੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਪਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨ ਡਿੱਠ ਕੀਤਾ